0: ਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ
1: ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ
0: ਮੰਨੈ ਮੋਹਿ ਚੁਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
0: ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤਿ ਪ੍ਰਗਟ

0: ਹੋਏ ਗੁਰਸਿੱਖ ਮੰਨੈ ਨਾਨਕ ਭਵੈ ਨਾ ਭਿੱਖ
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ
0: ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰ ਗਹਿ ਮਾਨ
1: ਪੰਚੇ ਸੋਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਤਿਆਰ
0: ਜੇ ਕੋ ਕਹਿ ਕਰੈ ਵਿਚਾਰ ਕਰਤੇ ਕੇ ਕਰਨੈ ਨਾਹੀ ਸ਼ੁਮਾਰ
1: ਤੋਲ ਧਰਮ ਦਇਆ ਕਾਬੂ ਸੰਤੋਖ
2: ਸੰਤੋਖ ਆਪ ਰੱਖਿਆ।

0: ਲੱਖ ਦਰਿਆ
1: ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ
0: ਜੋ ਤੁਧ ਭਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਸੰਤ ਤਪਾਉ
0: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜਗ ਮਨ ਰਹਿ ਉਦਾਸ
1: ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਸੂਰਮੋ ਭਖ ਸਾਰ
0: ਅਸੰਖ

0: ਤੁਦ ਭਾਵੈ ਸਾਈ ਭਰੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਪਰਿਆ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰਸ ਖੇ
0: ਭੂਤ ਬਲੀ ਦੀ ਕੱਪੜ ਹੋਏ ਜੈਸਾ ਬੂਨ ਲਈਐ ਉਹ ਧੋਏ
1: ਪਰਿਆ ਮਤ

0: ਸੋਦਰ ਗਿਹਾ ਸੋ ਘਰ ਗਿਹਾ ਜਿਤ ਮੈਂ ਸਰਬ ਸੰਭਾਲੇ
1: ਮਾਝੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ
0: ਕੀਤੇ ਰਾਗ ਰੀਸਿਓ ਕਹੀਏ ਨ ਕੀਤੇ ਗਾਵਣ ਹਾਰੇ
1: ਗਾਵੇ ਤੋਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ
0: ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ

0: ਆਖਣ ਜੋਰ ਚ ਪੈ ਲੈ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ,
1: ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋ,
0: ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਮੁਰਤੀ ਫਿਰੈ ਸੰਸਾਰ,
1: ਜਿਸਾ ਜੋ ਘਰ ਵੇਖੈ ਸੋਏ, ਨਾਨੇ ਉੱਤਮ ਨੀਸ਼ ਨਾ ਕੋਏ,
0: ਰਾਤੀ ਉੱਠਤੀ ਸੁਰਤੀ ਵਾਰ, ਪੌਣ ਪਾਣੀ ਅੰਧੀ ਪਾਤਾਲ,
1: ਜਿਸ ਵਿੱਚ ਲੜਤੀ ਥਾਪ ਰੱਖੀ ਧਰਮਸ਼ਾਲ, ਤਿਸ ਵਿੱਚ ਜੀ ਜੁਗਤ ਕੇ ਰੰਗ,
0: ਜਿਸਦੇ ਨਾਮ ਅਨੇਕ ਅਨੰਤ, ਕਰਵੀ ਕਰਵੀ ਹੋਏ ਵਿਚਾਰ, ਆਸ ਚਾ ਦਰਬਾਰ,
1: ਤਿੱਥੇ ਸੋਹਣ ਪੰਚ ਪਰਿਵਾਰ, ਨਦਰੀ ਕਰਮ ਪਵੈ ਨਿਸਾਨ,
0: ਪੰਚ ਪਕਾਏ ਉੱਥੇ ਪਾਏ, ਨਾਨਕ ਗਿਆ ਜਾਪੈ ਜਾਏ,
1: ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ,
0: ਜਿਸਦੇ ਪਵਨ ਪਾਣੀ

0: ਸਤਿਗੁਰਨਾਥ ਕੀਤੇ ਕੀਤੇ ਦੇਵੀ ਵੇਸ਼
1: ਕੀਤੇ ਦੇਵ ਦਾਨ ਮੁਨ ਕੀਤੇ ਕੀਤੇ ਰਤਨ ਸਮੁੰਦ
0: ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਦ ਰਿੰਦ
1: ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ
0: ਗਿਆਨ ਖੰਡ ਹੈ ਗਿਆਨ ਪ੍ਰਚੰਡ ਤਿੱਥੈ ਦਾਸ ਰੋਧ ਕੋਟ ਅਨੰਤ
1: ਸੁਨ ਖੰਡ ਕੀ ਬਾਣੀ ਰੂਪ ਤਿੱਥੈ ਕਾੜਤ ਕੜੀਐ ਬਹੁਤ ਅਨੂਪ
0: ਆ ਗਿਆ ਗੱਲਾਂ ਗਤੀਆਂ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ
1: ਤਿੱਥੈ ਕੜੀਐ ਸੁਰਤ ਮਤ ਮਨ ਬੋਧ ਤਿੱਥੈ ਕੜੀਐ ਸਰਸ ਦਾ ਕੀ ਸਦ
0: ਕਰ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ
1: ਤਿੱਥੈ ਜੋਧ ਮਹਾਬਲ ਸੂਰ ਤਿਨ ਮੈਂ ਰਾਮ ਰਿਹਾ ਭਰਪੂਰ
0: ਤਿੱਥੈ ਸੀਤੋ ਸੀਤਾ ਮੈਂ ਮਾ ਮਾਹੇ ਤਾਂਗੇ ਰੂਪ ਨਾ ਨਜ਼ਰੇ ਜਾਏ
1: ਨਾ ਉਹ ਮਰੇ ਨਾ ਠਗਾ ਜਾਏ ਜਿਨ ਕੈ ਰਾਮ ਵਸੈ ਮਨ ਮਾਏ
0: ਤਿੱਥੈ ਭਗਤ ਵਸੈ

0: ਮੇਰਾ ਮਨ ਸੋਏ
1: ਸੱਚ ਖੰਡ ਸਹਿ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ
0: ਖੰਡ ਮੰਡਲ ਵਰ ਭੰਡ ਜੇ ਗੁਣ ਖੈ ਧਾਤ ਰੰਗ
1: ਥੈ ਲੋ ਲੋ ਆਕਾਰ ਜਿਵ ਜੇ ਹੁਕਮ ਤੇ ਐਤਵਕਾਰ
0: ਵੇਖੈ ਵਿਸੈ ਕਰ ਵਿਚਾਰ ਨਾਨਕ ਤਨਾ ਕਰਣਾ ਸਾਰ
1: ਜਤ ਬਹਾਰਾ ਧੀਰ ਸੁਨਿਆਰ ਐਰਨ ਮਤ ਵੇਦ ਹਥਿਆਰ
0: ਔਖਲਾ ਕੰਤਪਤਾ ਭਾਂਡਾ ਭਾਉ ਅੰਮ੍ਰਿਤ ਢਾਲ
1: ਕੁੜੀਆ ਸਰਬ

0: ਆਲ ਪੁਰਖ ਉਦਾਰ ਮੂਰਤ ਜੋ ਨਾਦ ਸੇਖ
1: ਔਰ ਨਾ ਪੈਸ ਚਾਕਰ ਰੂਪ ਰੇਖ ਨਾ ਰਾਖ
0: ਜਤਰ ਤਤਰ ਦਿਸਾ ਵਿਸਾ ਹੋ ਫੈਲਿਓ ਅਨੁਰਾਗ
1: ਨਾਮ ਬਹੀਮ ਪੈ ਖਤਮ ਹੋ ਨਾ ਜਾਏ
0: ਸਰਵ ਮਾਨ ਸਰਵਤਰ ਮਾਨ ਸੁਦੈ ਮਾਨਤਾ ਹੈ
1: ਏਕ ਮੂਰਤ ਨੇ ਇੱਕ ਦਰਸ਼ਨ ਕੀਨ ਰੂਪ ਨੇ
0: ਖੇਲ ਖੇਲ ਖੇਲ ਖੇਲਣ ਅੰਤ ਕੋ ਹਰੇਕ
1: ਵੇ ਨਾ ਜਾ ਨਹੀਂ ਜੇ ਵੇਦ ਔਰ ਕਤੇਬ
0: ਰੂਪ ਰੰਗ ਨਾ ਜਾਤ ਪਾਸ ਜਾ ਨਹੀਂ ਕਹਿ ਜੇਬ
1: ਮਾਤਾ ਜਾਤ ਚਾਕਰ ਜਨਮ ਮਨ ਬਹੀਨ
0: ਚੱਕਰ ਬਕਰ ਫਰੈ ਚਤਰ ਚੱਕ ਮਨ ਹੀ ਪੁਰਤੀਨ ਆਦ ਦੇਵ ਨਾਦ ਮੂਰਥਾ ਪਿਓ ਸਵੈ ਜੇ ਥਾਪ
1: ਪ੍ਰੀਤ ਗੁਰ ਪੁਰੁ ਪੁਰ ਕਪਾਰ
0: ਸਰਬ ਇਸ ਰੁਚੇ ਰੁਚੇ ਸੰਭਵ ਗੜਨ ਭਜਨ ਹਾਰ
1: ਕਲਾਸ ਜਗਤ ਕਾਲ ਪੁਰਖ ਦੇਸ
0: ਧਰਮ ਤਾਸ ਭਰਮ ਰਹਿਤ ਭੂਤ ਲੱਖ ਭੇਸ
1: ਗ੍ਰਾਮ ਡਰਬ ਜਾਕੇ ਜਾਤ ਪਾਤ ਅਲਾਮ
0: ਗਰਭ ਗੰਜਨ ਦੁਸ਼ਟ ਭੰਜਨ ਮੁਖ ਦਾਏ ਕਾਮ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ
1: ਆਖੀਰ ਪਗ ਦਾਤਵ ਇੱਕ ਪਰ ਕਪਾਰ
0: ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਿਪਾਰ
1: ਸਰਬ ਕਰਤਾ ਸਰਬ ਹਰਤਾ ਸਰਬ ਤੇ ਅਭੇਕ
0: ਸਰਬ ਸਾਸ ਨਾ ਜਾਣੇ ਹੀ ਜੇ ਰੂਪ ਰੰਗ ਅਰ ਰੇਖ
1: ਅਭੇਦ ਰਾਜ ਜਾ ਕਰੇ ਤਪਾਕ ਦਿੱਤ
0: ਕੋਰ ਸਿਮਰਤ ਪੁਰਾਣ ਸਾਸਤਰ ਨਾ ਆਵੀ ਬਹੁ ਚਿਤ
1: ਪਾਰਛਦ ਦੁਆ ਪ੍ਰਸਾਦ ਗੁਰ ਕਰਨ ਦਾਰ ਮੈਂ ਮਾਪਾਰ
0: ਅਸਰ ਭੰਗ ਉਪਾਨ

गात्मित पार गुणगान ओदार अखंड सर्वा प्रेरणा डेय दंड बा डेय

0: ਪ੍ਰਭੰਜ
1: ਮੰਗਲ ਪ੍ਰਣਾਮ ਮੂਲ ਮਨ ਸਲਾਮ
0: ਹਰ ਨਰ ਖੰਡ ਬਰ ਨਰ ਅਮੰਡ
1: ਅਨਪਵ ਨਾਸ ਮੂਲ ਮਨ ਪ੍ਰਕਾਸ਼
0: ਗੁਣ ਗੰਧ ਪ੍ਰਣਾਮ ਜਲ ਥਲ ਮੁਦਾਮ
1: ਅੰਚਿਜ ਅੰਗ ਅਸਨ ਪੰਗ
0: ਉਮਾ ਪਾਰ
1: ਜਲ ਥਲ ਮੰਡ ਦਿਸ ਵਿਸ ਪੰਡ
0: ਜਲ ਥਲ ਮਹੰਤ ਵਿਸ ਵਿਸ ਵਿਅਤ
1: ਅਨਪਵ ਨਾਸ ਤ੍ਰਿਤਾ ਤੁਰਾਸ
0: ਆਜਾਦ ਬਹੁ ਏਕੈ ਸਦਾ
1: ਅੰਕਾਰਾਦ ਕਥਨੀ ਨਾਦ
0: ਖਲ ਖੰਡ ਕਿਆਲ ਗੁਰਬਾਰ ਅਕਾਲ
1: ਕਰ ਕਰ ਪ੍ਰਣਾਮ ਚਿਤ ਚਰ ਨਾਮ
0: ਅੰਚਿਜ ਗਾਤ ਅਜਿਜ ਨਾ ਬਾਤ
1: ਅੰਜੰਜ ਗਾਤ ਅਨਰੰਜ ਬਾਤ
0: ਅਨਟੁੱਟ ਭੰਡਾਰ ਅਨਠਟ ਅਪਾਰ
1: ਅਡੀਠ ਧਰਮਤ ਡੀਠ ਕਰਮ
0: ਅਨਦਾਤਾ ਮਹੰਤ
1: ਹਰ ਬੋਲ ਮਨਾ ਸ਼ਾਂਤ ਪ੍ਰਸਾਦ ਕਰਨਾਲਯ ਹਰ ਕਾਲਯ
0: ਹੈ ਮਹਿਮੰਡਨ ਹੈ
1: ਜਗਦੇਸ਼ਵਰ ਹੈ ਪਰਮੇਸ਼ਵਰ ਹੈ
0: ਕਾਰਨ ਹੈ ਸਰਵਾਰਣ ਹੈ
1: ਤ੍ਰਿਤ ਕੇਤਨ ਹੈ ਜਗ ਕੇ ਕਰਨ ਹੈ
0: ਮਨ ਮਾਨਿਆ ਹੈ ਜਗ ਜਾਣਿਆ ਹੈ
1: ਸਰਬੰਕਾਰ ਹੈ ਸਰਬੰਕਾਰ ਹੈ
0: ਸਰਵ ਪਾਸੇ ਸਰਵਨਾਸੇ ਹੈ
1: ਨਾਕਰ ਹੈ ਵਿਸ਼ੰਭਰ ਹੈ
0: ਸਤੇਸ਼ਵਰ ਹੈ ਜਗਦੇਸ਼ਵਰ ਹੈ
1: ਬ੍ਰਹਮੰਡਸ ਹੈ ਕਲਖੰਡਸ ਹੈ
0: ਪਰਤੇ ਪਰ ਹੈ ਕਰਣਾ ਕਰ ਹੈ
1: ਜਪਾ ਜਪੈ ਤਪਾ ਤਪੈ
0: ਅਕ੍ਰਿਤਾ ਕ੍ਰਿਤਾ ਮ੍ਰਿਤਾ ਮ੍ਰਿਤਾ
1: ਮ੍ਰਿਤਾ ਮ੍ਰਿਤਾ ਕਰਣਾ ਕ੍ਰਿਤਾ
0: ਅਕ੍ਰਿਤਾ ਕ੍ਰਿਤਾ ਧਰਨੀ ਤ੍ਰਿਤ ਹੈ
1: ਮ੍ਰਿਤੇਸ਼ਵਰ ਹੈ ਪਰਮੇਸ਼ਵਰ ਹੈ
0: ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ
1: ਜਪਾ ਕ੍ਰਿਤਾ ਅੰਮ੍ਰਿਤਾ ਅੰਮ੍ਰਿਤ ਹੈ
0: ਨਰ ਨਾਇਕ ਹੈ ਖਲ ਕਾਇਕ ਹੈ
1: ਵਿਸ਼ਵੰਬਰ ਹੈ ਕਰਨਾਲਯ
0: ਨਿਰਭ ਨਾਇਕ ਹੈ ਸਰਵ ਪਾਇਕ ਹੈ
1: ਪੰਜਨ ਹੈ ਅਰਗੰਜਨ ਹੈ
0: ਰਿਤਾਪਨ ਹੈ ਜਵਲਾਪਨ ਹੈ
1: ਅਕਲੰਕ੍ਰਿਤ ਹੈ ਸਰਬਾ ਕ੍ਰਿਤ ਹੈ
0: ਕਰਤਾ ਕਰ ਹੈ ਹਰਤਾ ਹਰ ਹੈ
1: ਪਰਮਾਤਮ ਹੈ ਸਰਬਾਤਮ ਹੈ
0: ਆਤਮ ਬਸ ਹੈ ਜਸ ਕੇ ਜਸ ਹੈ
1: ਜੰਗਰਾ ਸ਼ਾਂਤ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ
0: ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ
1: ਨਮੋ ਅੰਧਕਾਰੇ ਨਮੋ ਤੇਜ ਤੇਜੇ
0: ਨਮੋ ਬਿੰਦਰ ਬਿੰਦਰੇ ਨਮੋ ਬੀਜ ਬੀਜੇ
1: ਨਮੋ ਰਾਜ ਸਿੰਘ ਤਾਮ ਸਿੰਘ ਸ਼ਾਂਤ ਰੂਪੇ
0: ਨਮੋ ਪਰਮ ਤਤਮ ਅਤਤਮ ਸਰੂਪੇ
1: ਨਮੋ ਮੰਤਰ ਨਮੋ ਜੋ
0: ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ
1: ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ
0: ਨਮੋ ਇੰਦਰ ਇੰਦਰੇ ਨਾਦੰ ਬਿਭੂਤੇ
1: ਅਲੰਕਾਰ ਰੂਪੇ ਅਲੰਕਾਰ ਲੰਕੇ
0: ਨਮੋ ਆਸ ਆਸੇ ਨਮੋ ਬਾਂਕ ਬੰਗੇ
1: ਪੰਗੀ ਸਰੂਪੇ ਨੰਗੇ ਨਾਮੇ
0: ਤ੍ਰਿਮੰਗੀ ਤ੍ਰਿਕਾਲੇ ਨੰਗੀ ਅਕਾਮੇ
1: ਏਕ ਅਸ਼ਟੀ ਸ਼ਾਂਤ ਅਜੈ ਲੈ ਪੈ ਵੈ ਪੂਜੂ
0: ਗੰਜ ਭੰਜ ਲੱਖ ਪੱਖ ਕਾਲ ਦਿਆਲ ਲੇਖ ਭੇਖ
1: ਨਾਮ ਕਾਮ ਗਾਹ ਡਾ ਨਾਥੇ ਪ੍ਰਮਾਥੇ ਜੋਨੀ ਮੋਨੀ
0: ਨਾਰਾਗੇ ਨਰੰਗੇ ਨਰੂਪੇ ਨਰੇਖੇ ਕਰਮੰਗ ਭਰਮੰਗ ਬੰਜੇ ਅਲੇਖੇ
1: ਜੰਗ ਪ੍ਰਿਆਤ ਸ਼ਾਂਤ ਨਮਸਤੇ ਪ੍ਰਣਾਮੇ ਸਮਸਤ ਪ੍ਰਣਾਸੇ
0: ਅਗੰਜਲ ਨਾਮੇ ਸਵਸੋਨੇ ਵਾਸੇ
1: ਕਾਮੰਗ ਪੁੱਤੇ ਸਮਸਤ ਸਰੂਪੇ
0: ਕੁਕਰਣ ਪ੍ਰਣਾਸੀ ਸੁਧਰਮੰਗ ਵਿਭੂਤੇ
1: ਸਤਾ ਸਚਦਾਨੰਗ ਸਤਰੰਗ ਪ੍ਰਣਾਸੀ
0: ਗਰੀਮੋ ਗਰਿੰਦਾ ਸਵਸੋਨੇ ਵਾਸੇ
1: ਅਜਾਇ ਵਿਭੂਤੇ ਗਜਾਇਬ ਗੁਨੀਮੇ
0: ਹਰੀ ਕਰਿਯੰ ਕਰਿਮ ਰਹੀਮੇ
1: ਚਤੁਰ ਚਕਰਵਰਤੀ ਚਤੁਰ ਚਗ ਭਗਤੇ
0: ਸਵਯੰ ਭਾਵ ਸੁਭੰਗ ਸਰਦਾ ਸਰ

ਸਭ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੁਖਬਾਏ ਸਾਧ ਕੇ ਸੁਖੀ ਕੜ ਕੜ ਕੇ ਪੜ ਪੜ ਕੀ ਜਾਣੈ ਪੁਜਾ ਧਰ ਤਵ ਦੇਹ ਅਪਾਰਾ ਤੁਮੈ ਮਿਰਤ ਦੇਹ ਧਰ ਸਭ ਹੂੰ

0: ਤੀਜਾ ਨਾਮ ਦੇਖੋ ਕਾ ਸਤਿਗੁਰ ਪ੍ਰਸਾਦ ਨਾਮ ਪਿਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ
1: ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆਂ
0: ਰਾਗਤ ਪਰਵਾਰ ਪਜੇ ਸ਼ਬਦ ਗਾਉਣੇ ਆਇਆ
1: ਸ਼ਬਦੋ ਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ
0: ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ
1: ਇਹ ਮਨ ਮੇਰੇ ਆ ਤੂੰ ਸੁਧਾਰੋ ਹਰ ਨਾਲੇ
0: ਨਾਲ ਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ
1: ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨਾ
0: ਸੁਨਾ ਕਲਾ ਸਮਤ ਸੁਣੀ ਸੁਖ ਮਨ ਸਾਰੇ
1: ਕਹਿ ਨਾਨਕ ਮਨ ਮੇਰੇ ਸੁਧਾਰੋ ਹਰ ਨਾਲੇ
0: ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ
1: ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ
0: ਸਲਾ ਸਭ ਸਲਾ ਤੇਰੇ ਨਾਮ ਮਨ ਵਸਾਵੇ
1: ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ
0: ਨਾਨਕ ਸੱਚੇ ਸਭ ਕਿਆ ਨਹੀਂ ਕਰ ਤੇਰੇ
1: ਤਾ ਨਾਮ ਮੇਰਾ ਆਧਾਰੋ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਸਦਾ ਗੁਰਬਾਣ ਕੀਤਾ ਗੁਰੂ ਬਿਟੋ ਜਿਸ ਦਿਆ ਇਹ ਵਡਿਆਈਆਂ ਵਾਜੇ ਪੰਜ ਸ਼ਬਦ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਤੁਰ ਕਰ ਪਾਇਆ ਤੂੰ ਜਿਨ ਕੋ ਸਦਾਲ ਹਰ ਕੇ ਲਾਗੇ ਦੇਹ ਨਵਾਣੀ ਲਵੇ ਬਾਜੋ ਕਿਆ ਕਰੇ ਬੇਚਾਰੀਆਂ ਇਸ ਲੋਹ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਕਰ ਕਿਰਪਾ ਕਿਲ ਵਿਖ ਕੱਟੇ ਗਾਰੰਜਨ ਸਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ
0: ਬਾਬਾ
1: ਜਿਸ ਸੋਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲਜਣਾ ਭਾਣਾ ਭਾਵੇ ਆਵੋ ਸੰਤ ਪਿਆਰੇ ਹੋ ਕਥ ਕੀ ਕਰੇ ਕਹਾਣੀ ਤਨ ਮਨ ਧਨ ਸਭ ਸੋ ਗੁਰ ਕੋ ਹੁਕਮ ਮੰਨਿਆ ਪਾਈਐ ਕਹਿ ਨਾਨਕ ਸੜੋ ਸੰਤੋ ਕਥਿਓ ਕਥ ਕਹਾਣੀ ਨਾ ਪਾਇਆ ਕਿਨੈ ਤੂੰ ਸੁਣ ਮਨ ਬੇਰਿਆ ਕਹਿ ਨਾਨਕ ਮਨ ਚੰਚਲ ਚਤੁਰਾਏ ਕਿਨੈ ਨਾ ਪਾਇਆ ਇਹੋ ਕਟਾਮ ਤੁਝੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਐਸਾ ਕੰਮ ਮੂਲੇ ਨਾ ਕੀਚੈ ਜਿਸ ਆਨੰਦ ਪਛੋਤਾਈਐ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਾਜ ਸੰਭਾਲੇ ਤੂੰ ਨਾ ਪਾਇਆ ਕਹਿੰਦਾ ਤੇਰਾ ਆਪਣਾ ਆਪ ਤੂੰ ਜਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਿ ਜਗ ਦਿਓ ਪਾਇਆ ਸੋਰ ਨਰ ਮੁਰ ਜਨ ਅੰਮ੍ਰਿਤ ਖੋਜੇ ਸੋ ਅੰਮ੍ਰਿਤ ਗੁਰ ਤੇ ਪਾਇਆ
0: ਅੰਮ੍ਰਿਤ ਗੁਰ ਕੇ ਪਾਗ ਹਿੰਨੀ ਸੱਚਾ ਮਨ ਵਸਾਇਆ
1: ਜੀ ਜਨ ਸਭ ਤੋਂ ਦਿਓ ਪਾਇ ਇੱਕ ਵੇਖ ਪਰਸਣ ਆਇਆ ਲਾਭ
0: ਲੋਭ ਕਾ ਚੁੱਕੋ ਸਤਿਗੁਰ ਪੱਲਾ ਪਾਇਆ
1: ਕਹਿ ਨਾਨਕ ਜਿਸ ਨੂੰ ਆਪ ਪੁੱਠਾ ਤਨ ਅੰਮ੍ਰਿਤ ਗੁਰ ਤੇ ਪਾਇਆ
0: ਭਗਤਾ ਕੀ ਚਾਨ ਰਾਲੇ ਚਾਲੇ ਨਾਲੇ ਭਗਤਾ ਕੇ ਰੀ ਬਖ ਮਾਰ ਚਲਣਾ
1: ਲਾਭ ਲੋਭ ਹੰਕਾਰ ਤਾਂ ਤਿਸਨਾ ਬਹੁਤ ਨਾ ਹੀ ਬੋਲਣਾ
0: ਚੱਕੇ ਵਾਲੇ ਨਿੱਕੀ ਏਤ ਮਾਰ ਜਾਣਾ
1: ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸੁਮਾਣੀ ਕਹਿ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ ਜੇ ਤੂੰ ਚਲਾਏ ਤਵੇ ਚੱਲੇ ਜਿਨ੍ਹਾਂ ਮਾਰਗ ਪਾਵੇ ਜਿਸਨੂੰ ਕਥਾ ਸੁਣਾਈ ਆਪਣੇ ਸੀ ਗੁਰਦੁਆਰੇ ਸੁਖ ਪਾਵੇ ਸੱਚੇ ਸਾਹਿਬ ਜੋ ਪਾਵੇ ਸ਼ਬਦ ਸੁਹਾਵਾ
0: ਪਵਿੱਤ
1: ਮਾਤਾ ਪਿਤਾ ਕੁਟੰਬ ਸਹਿਤ ਪਵਿੱਤ ਸੰਗਤ
0: ਸੁਣਾਈਆਂ
1: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਨਹਿ ਜਾਇ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਵ ਸਹਿਸਾ ਇਵ ਜਾਏ
0: ਬਾਰੋ
1: आप छड़ सर है परने गुर बिना वरना जाने कोए
2: नानक
1: नानक विचार देखो बिन सतगुरु मुक्त ना पाए
2: सिख सतगुरु के प्यार गावो सच्ची बाणी
1: बाणी ता गावो गुरु केरी बाणी आसर बाणी
2: जिनको नजर कदम होवे हृदय तना समाणी
1: वो अमृत सरारो हर रंग पियो सार
2: नानक सदा गावो ए सच्ची बाणी
1: सत गुरु बिना और कच्ची है बाणी
2: बाणी कच्ची सतगुरु बाजो होर कच्ची बाणी
1: कहंदे कच्चे सुन दे कच्चे कच्ची आंख खाणी
2: हरनित करे रसना क्या कछु न जानी
1: चित जिनका हिर लया माया बोलन पैर वाणी
2: कह नानक सतगुरु बाजो होर कच्ची बाणी
1: गुरु का शब्द रतन है हीरे जित चढ़ाओ
2: सबर रतन जित मन लागा एहो हुआ समाओ
1: शब्द सेती मन मिलया सचा लाया पाओ
2: आपे हीरा रतन आपे जिसनो दे बुझाए
1: कह नानक शब्द रतन है हीरा जित चढ़ाओ
2: सिर सकत आप पाए कह करता आपे हुक्म बरताए
1: हुक्म बरताए आप वेख है गुरमुख साहब बुझाए
2: तोड़े बंधन होवे मुक शब्द मनोसाए
1: गुरमुख जिसनो आप करे सो हो वै कस्यो लिवलाए
2: नानक आप करता आपे हुकम बुझाए
1: सिमरत शास्त्र पुन पाप विचार दे तत्तै सार न जानी
2: तत्तै सार न जानी गुरु बाज हो तत्तै सार न जानी
1: ए गुणी संसार ब्रह्म सुत्ता सुत्या रहण विहानी
2: गुर कृपा ते से जन जागे जन हर मन वसे भोला अमृत बाणी
1: कह नानक सो तत् पाए जिनो आन दिन हर लिवलागे जाग रहण विहानी
2: माता के उदर में पिटपाल करे सो के मनो वसारी
1: मनो क्यों विसारिया एवड दाता जेकर मैं आहार पहुंचावे
2: उसनो क्यों पोए न सकी जिसनो अपनी लिव लावे
1: अपनी लिव आपे लाए गुरमुख सदा संभालिया
2: कह नानक एवड दाता सो क्यों मनो विसारिया
1: जैसी अगन उधर मैं तैसी बार माया
2: माया अगन सबे को जेही करते खेल रचाया
1: जात भाणा त जमया परवार पड़ा पाया
2: लिव छुटकी लगी तिसना माया अमर वरताया
1: हे माया जित हर विसरै मोह उपजै भाओ दूजा लाया
2: कह नानक गुर प्रसादी जिन्ना लिव लागी तिन्नी विचे माया पाया
1: आराप मुल कह मुला पाया जाए
2: मुल न पाया जाए किसे विटो ढह लोक मिलाए
1: ऐसा सतगुर जे मिलाए तिस नो सिर सौंपिए विचो आप जाए
2: जिस जियो तिस मिल रह हट वसे मन आए
1: हर आप मुल कह भाग तिन्ना के नानका जिन हर पल्ला पाए
2: हर रास मेरी मनवन जारा हर रास मेरी मनवन जारा सतगुर ते रास जानी
1: हर हर नित जपियो जियो लाह खटियो दिहाड़ी
2: तन तिना मिले दिन आपे पाना
1: कह नानक हर रास मेरी मन हुआ बन जा रहा
2: ए रसना तू अनसरात रही तेरी प्यास न जाए
1: प्यास न जाए होर कितै जित हर रस पल्ले न पाए
2: हड़स पाए पल्ले पिए हड़स भोरना तिसना लागे आए
1: यो हर रस करमी पाई है सात गुर मिले जिस आए
2: कह नानक और अनरस बीसे जहर वसे मन आए
1: ए श्री राम मेरे आ तुम्हें जोत रखी ता तू जग में आया
2: जोत रखी तो द्विज ता तू जग में आया
1: हरे आपे माता आपे पिता जीव पाए जगत दिखाया
2: गुर प्रसादी बुझा ता चलत हो चलत नदरी आया
1: कह नानक सृष्टि का मूल रचिया जोत राखी तातू जग में आया
2: मंचा प्या प्रभागम सुने हर मंगल गाव सखी गिरो मंदिर बनया
1: हर गाव मंगल नित सखी है सोग दुख ना व्यापे
2: गुरचरण लागे दिन सुपाके आप ना आप पे जापे
1: अनहत बाणी गुर शब्द जाड़ी हर नाम हर रस को गो
2: कह नानक प्रभाव में लिया करण कारण जोगो
1: ए श्री राम मेरे आ इस जग में आए कह क्या तुझ कर्म कमाया
2: के कर्म कमाए तुझ श्री राम जा तू जग में आया
1: जन हार तेरा रचिया सो हर मन नवसा
2: गुर प्रसादी हर मनो से अपूर्व लिखिया पाया
1: कह नानक एव शरीर प्रवाण हुआ जिन सतगुरु से चित लाया
2: ए नेत्रो मेरे हो तुम्हें जो तरी हर बिन देखो ਕੋਈ
1: ਹਰ ਬਿਨਾ ਔਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ
2: ਇਹੋ ਵੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ
1: ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਔਰ ਨਾ ਕੋਈ
2: ਹੈ ਨਾਨਕ ਇਹ ਨੇਤਰਨ ਸੇ ਸਤਗੁਰ ਮਿਲਿਆ ਦਿਵ ਦਿਸਤ ਹੋਈ
1: ਇਹ ਸ਼ਰਵਣੋ ਮੇਰੇ ਹੋ ਸਾਚੇ ਸੁਣੇ ਨੋ ਪਠਾਏ
2: ਸਾਚੇ ਸੁਣੇ ਨੈ ਨੋ ਪਠਾਏ ਸ੍ਰੀ ਲੈ ਸੁਣੋ ਸਤ ਬਾਣੀ
1: ਜਿਸ ਸੁੜੀ ਮਾਧਨ ਹਰਿਆ ਹੋਆ ਰਸਨਾ ਰਸ ਮਾਣੀ
2: ਸੱਚ ਲਖੋ ਡਾਣੀ ਤਾਂ ਕੀ ਗਤ ਕਹੀ ਨਾ ਜਾਏ
1: ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੁਣੇ ਨੋ ਪਠਾਏ
2: ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ
1: ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ
2: ਦੁਆਰੇ ਲਾਏ ਪਾਵ ਨੇਕ ਨਾ ਦਸਵਾ ਦੁਆਰ ਦਿਖਾਇਆ
1: ਕਹਿ ਨੇਕ ਰੂਪ ਨਾਉ ਨਵ ਨਿਤ ਤਿਸਾ ਅੰਤ ਨਾ ਜਾਈ ਪਾਇਆ
2: ਹੈ ਨਾਨਕ ਖੜ ਪਿਆੜੇ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ
1: ਇਹੋ ਸਾਚਾ ਸੋਹਿਲਾ ਸਾਚਾ ਘਰ ਗਾਵੋ
2: ਗਾਵੋ ਤਾਂ ਸੋਹਿਲਾ ਕਰ ਸਾਚੇ ਜਿਥੇ ਸਦਾ ਸੱਚ ਧਿਆਵੇ
1: ਸੱਚੋ ਧਿਆਵੇ ਜਾ ਤੁਧ ਭਾਵੇ ਗੁਰਮੁਖ ਜਨਾ ਵਜਾਵੇ
2: ਇਹੋ ਸਭਨਾ ਕਾ ਕਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ
1: ਕਹਿ ਨਾਨਕ ਸੱਚ ਸੋਹਿਲਾ ਸੱਚ

ਵਾਹਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗੌਤੀ ਜੀ ਸਾਹਿਬ, ਵਾਹਿ ਸ੍ਰੀ ਭਗੌਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗੌਤੀ ਸਿਮਕਰਾ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ, ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਸ੍ਰੀ ਹਰਿਕ੍ਰਿਸ਼ਨ ਧਿਆਈ, ਜਿ ਡੱਠੇ ਸਭ ਦੁੱਖ ਚਾਹੇ, ਤੇਗ ਬਹਾਦਰ ਸਿਮਰਿਆ ਕਰ ਨੌਨਤ ਆਵੈ ਤਾਏ, ਸਭ ਥਾਈ ਹੋਣਾ ਜੀ ਸਹਾਇ, ਦਸੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਠ ਜਪਿਆ ਵਨ ਛਕਿਆ, ਦੇਗ ਚਲਾਏ, ਦੇਗ ਵਾਏ, ਦੇਗ ਅੰਦਰ ਕੀਤਾ, ਜਿਨ੍ਹਾਂ ਪਿਆਰਿਆ ਸਚਿਆਰਿਆ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘੀਆਂ ਦੇ ਧਰਮ ਹੇਤ ਸੀਸ ਦਿੱਤੇ, ਬੰਧ ਬੰਧ ਕਟਵਾਏ, ਖੋਪੜੀਆਂ ਰੁਹਾਈਆਂ ਚੱਕੀਆਂ ਤੇ ਚਲੇ ਆਰਿਆਂ ਨਾਲ ਜਲਾ ਗਏ, ਗੁਰਦੁਆਰਿਆਂ ਲਈ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਲਈ ਹਾਰਿਆ, ਸਿੱਖੀ ਕੇਸਾ ਸਵਾਸਾਂ ਨਾਲ ਨਿਭਾਈ, ਇਹਨਾਂ ਦੀ ਕਮਾਈ ਦਾ ਧਿਆਨ

ਸਰਬਤ ਮੈਂ ਸਰਬਤ ਖਾਲਸਾ ਜੀ ਕੇ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਿਤ ਆਵੇ ਜਿਤ ਆਵਨ ਕਾ ਸਭ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਾਰ ਚਿਆ ਰਿਹਾ ਹੈ ਦੇਖ ਦੇਖ ਫਤਿਹ ਦਿਲ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਆਪ ਸਿੱਖਾਂ ਨੂੰ ਮਨ ਨੀਵਾ ਮਤ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਉਸਾਹ ਦਾਨ ਭਰੋਸਾ ਦਾਨ ਦਾਨਾ ਸਲ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਸਨਾਨ ਚੌਕਿਆ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾਜਾ ਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਤੇ ਰੱਖੇ ਆਪ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਤੇ ਸਦਾ ਸਹਾਇ ਦਾ ਧਿਆਨ ਜੀਓ

ਦਾ ਦਾਨ ਆਪਣੇ ਖਾਲਸੇ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਂ ਨਤਾਣਿਆਂ ਦੇ ਤਾਰ ਨਿਓਟਿਆਂ ਦੀ ਉਹ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਕਰਾ ਪ੍ਰਸਾਦ ਨਾਮ ਅਭਿਆਸ ਨਿਤਨੇਮ ਦੇ ਪਾਠ ਹੋਏ ਹਨ ਜੀ। ਅਰਦਾਸ ਹੈ ਜੀ ਅੱਖਰ ਵਾਧਾ ਘਾਟਾ ਪੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਕਰਾ ਪ੍ਰਸਾਦ ਦੀ ਦੇਖ ਹਾਜ਼ਰ ਹੈ ਜੀ। ਆਪ ਜੀ ਭੋਗ ਲਾਣਾ ਭੋਗ ਲੱਗਿਆ ਪ੍ਰਸ਼ਾਦ ਸਰਬੱਤ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ।

उलट जोन ना आए आप परस आवे विचार मारे तरह तारे उलट जोन ना

ਵਾਹਿਗੁਰੂ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ ਕਹਿਣ ਕਹਿ ਸਭ ਕੋਈ ਕੇਵਡ ਆਖਿਆ ਹਾਂ ਮੂਰਖ ਨੀਚ ਅਜਾਣ ਸਮਝਾ ਸਾਖੀਐ ਸੱਚ ਗੁਰ ਕੀ ਸਾਖੀ ਅੰਮ੍ਰਿਤ ਪਾਖੀ ਤਿਤ ਮਨ ਮਾਨਿਆ ਮੇਰਾ ਕੂਚ ਕਰੇ ਆਵ

ਸੱਚ ਤੇ ਆਇਆ ਉਨੀ ਮੰਦਾ ਪੈਰ ਨ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਉਨੀ ਦੁਨੀਆ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀਸ਼ੀ।

ਕਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਐ ਕੂੜਾ ਲਾਲ ਛੱਡੀਐ ਹੋਏ ਇੱਕ ਮਨ ਰੱਖ ਧਿਆਈਐ ਫਲ ਤੇਵੇ ਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਦਿਨ ਆਦਿ ਪਾਈਐ ਮਤ ਥੋੜੀ ਸੇਵ ਗਵਾਈਐ ਮਤ

ਆਇਆ ਤਾਂ ਤਿੰਨੀ ਖਸਮ ਤੇ ਆਇਆ। ਇਹਨਾਂ ਜਨਤਾ ਕਹਿ ਵਸ ਕਿਛ ਨਾਹੀ, ਤੁਧ ਵੇ ਕੀ ਜਗ ਪਾਇਆ। ਇੱਕ ਨਾਨੋ ਤੂੰ ਮੇਲ ਲੈ, ਇੱਕ ਆਪੋ ਦੁੱਧ ਖਪਾਇਆ। ਗੁਰ ਕਿਰਪਾ ਤੇ ਜਾਣਿਆ, ਜਿੱਥੇ ਦੁੱਧ ਆਪ ਬਜਾਇਆ। ਸਹਿਜੇ ਹੀ ਸੱਚ ਸਮਾਇਆ, ਸਹਿਜੇ ਹੀ ਸੱਚ

0: ਵਿਚਾਰੀਐ ਜੇ ਹਕਾਲੇ ਘਲ ਨਾ ਤੇ ਵੇਹੋ ਨਾ ਉਪਚਾਰੀਐ ਐਸੀ ਕਲਾ ਨਾ ਖੇਡੀਐ ਜਿੱਦੜ ਗਾ ਗਿਆ ਹਾਰੀਐ ਪੜਿਆ ਤੈ ਓਮੀਆਂ ਵਿਚਾਰ ਅੱਗੇ ਵਿਚਾਰੀਐ ਮੋਹ ਚਲੈ ਸੋ ਅੱਗੇ ਮਾਰੀਐ ਮੋਹ ਚਲੈ ਸੋ ਅੱਗੇ ਮਾਰੀਐ
1: ਅਸਾ

ਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇਨੀ ਨੇਤਰੀ ਜਗਤ ਨਿਹਾਲਿਆ। ਕਸਮ ਛੋੜ ਦੂ ਜੈਲ ਗਏ, ਡੁੱਬੇ ਸੇਵਨ ਜਾਰਿਆ। ਸਤਿਗੁਰੂ ਹੈ ਬੋਹ ਥਾ, ਵਿਰਲੈ ਕਿਨੈ ਵਿਚਾਰਿਆ। ਕਰ ਕਿਰਪਾ ਪਾਰੇ ਉਤਾਰਿਆ, ਕਰ ਕਿਰਪਾ ਪਾਰੇ ਉਤਾਰਿਆ।

ਸੇਵਾ ਕਰੇ ਤਾਂ ਸਹਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਬਣਾਏ ਸੀ, ਹੁਕਮ ਨਿਆ ਹੋਵੇ ਪ੍ਰਵਾਨ ਤਾਂ ਕਸਮੈ ਕਾ ਮਹਿਲ ਪਾਏ ਸੀ। ਕਸਮੈ ਪਾਵੈ ਸੋ ਕਰੇ ਮਨੁ ਚਿੰਦਿਆ ਸੋ ਫਲ ਪਾਏ ਸੀ। ਤਾਂ ਦਰਗਾਹ ਪੈਂਦਾ ਜਾਏ ਸੀ, ਤਾਂ ਦਰਗਾਹ ਪੈਂਦਾ ਜਾ

ਸਤਿਗੁਰ ਵੱਡਾ ਕਰ ਸਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ ਸ਼ਹਿ ਮੇਲੇ ਤਾਂ ਨਜ਼ਰੀਆਂ ਆਈਆਂ ਜਾਂ ਤਿਸ ਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ।

types ਦਾ ਇਸਤੇਮਾਲ ਹੈ ਜੇ ਕੀਤਾ ਪਾਈ ਹੈ ਆਪਣਾ ਸਕਾਲ ਬੁਰੀ ਕਿਉਂ ਕਰ ਲਿਆ ਮੰਦਾ ਮੂਲ ਨਾ

ਆਪਣੇ ਸਤਿਗੁਰ ਕੋ ਸਦ ਬਲ ਜਾਈ, ਗੁਰ ਕਿਰਪਾ ਤੇ ਹਰ ਮਨ ਵਸਾਈ। ਇਹ ਤਨ ਖੁੱਟ ਨਾਨ ਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਆਪਣੇ ਸਤਿਗੁਰ ਕੋ ਸਦ ਬਲ ਜਾਈ, ਗੁਰ ਕਿਰਪਾ ਤੇ ਹਰ ਮਨ ਵਸਾਈ। ਸੇ ਧਨਵੰਤ ਹਰ ਨਾਮ ਲਿਵਲਾਏ, ਗੁਰਪੂਰੈ ਹਰ ਤਨ ਪ੍ਰਗਾਸਿਆ, ਹਰ ਕਿਰਪਾ ਤੇ ਵਸੈ ਮਨ ਆਏ ਰਹਾਓ। ਅਵਗੁਣ ਕਾਟ ਗੁਣ ਹਿਰਦੈ ਸਮਾਏ, ਪੂਰੇ ਗੁਰ ਕੈ ਸਹਿਜ ਸੁਭਾਏ। ਪੂਰੇ ਗੁਰ ਕੀ ਸਾਚੀ ਬਾਣੀ, ਸੁਖ ਮਨ ਅੰਤਰ ਸਹਿਜ ਸਮਾਣੀ। ਏਕ ਅਚਰਜ ਜਨ ਦੇਖੋ ਭਾਈ, ਦੁਬਦਾ ਮਾਰ ਹਰ ਮਨ ਵਸਾਈ। ਨਾਮ ਅਮੋਲਕ ਨਾ ਪਾਇਆ ਜਾਏ, ਗੁਰ ਪ੍ਰਸਾਦ ਵਸੈ ਮਨ ਆਏ। ਸਭ ਮੈਂ ਵਸੈ ਪ੍ਰਭ ਏਕੋ ਸੋਏ, ਗੁਰਮਤੀ ਘਟ ਪ੍ਰਗਟ ਹੋਏ। ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਮਿਲੈ ਮਨ ਮਾਨਿਆ। ਸਭ ਮੈਂ ਵਸੈ ਪ੍ਰਭ ਏਕੋ ਸੋਏ, ਗੁਰਮਤੀ ਘਟ ਪ੍ਰਗਟ ਹੋਏ। ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਮਿਲੈ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਹੱਲਾ ਚੌਥਾ। ਇਹ ਮਨੁਆ ਦ੍ਰਿੜ ਕਰ ਰਾਖੀਐ, ਗੁਰਮੁਖ ਲਾਈਐ ਚਿੱਤ। ਕਿਉਂ ਸਾਸ ਗਿਰਾਸ ਵਿਸਾਰੀਐ, ਬਹਿੰਦਿਆਂ ਉੱਠਦਿਆਂ ਨਿੱਤ। ਮਰਨ ਜੀਵਨ ਕੀ ਚਿੰਤਾ ਗਈ, ਉਜੀੜਾ ਹਰ ਪ੍ਰਭ ਵਸ।

ਕੀਤੀ ਸਫਲ ਹੈ। ਜਿਤ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਸੰਮਲ ਭੰਨੇ। ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚ ਵਗਣ।

ਜੋ ਜੁਵੈ ਮਤ ਹਾਰੀ ਕੂੜ ਕਸੁੱਤੋ ਪਾਪ ਕਮਾਵੈ ਕਿਆ ਉਹ ਸੁਣੈ ਕਿਆ ਆਖ ਸੁਣਾਵੈ ਅੰਨਾ ਬੋਲਾ ਖਾਏ ਉੱਜੜ ਪਾਏ ਮਨ ਮੁਖ ਜਾਂਦਾ ਆਵੈ ਜਾਏ ਬਿਨ ਸਤਿਗੁਰ ਭੇਟੈ ਥਾਏ ਨਾ ਪਾਏ ਨਾਨਕ ਪੁਰਬ ਲਿਖਿਆ ਕਮਾਏ ਪਾਉੜੀ ਜਿਨਕੇ ਚਿੱਤ ਕਠੋਰ ਹੈ ਸੇ ਬਹਿ ਨ ਸਤਿਗੁਰ ਪਾਸ ਉੱਥੇ ਸੱਚ

ਫਿਰ ਇਸ ਤਪੈ ਦੈ ਮੋਹ ਕੋਈ ਲੱਗੋ ਨਾਹੀ, ਸਤਿਗੁਰ ਹੈ ਫਿਟਕਾਰਿਆ, ਹਰ ਕੈ ਦਰ ਵਰਤੈ ਸੋ ਨਾਨਕ ਆਖ ਸੁਣਾਇਆ, ਸੋ ਬੂਝੈ ਜੋ ਦਏ ਸਵਾਰਿਆ। ਮਹੱਲਾ ਚੌਥਾ, ਹਰ ਭਗਤਾਂ ਹਰ ਹਰਾ ਦਿਆਰ ਕੀ ਵਡਿਆਈਏ, ਕੀਰਤਨ ਭਗਤ ਨਿਤ ਗਾਵਦੇ, ਹਰ ਕੀਰਤਨ ਭਗਤ ਨਿਤ ਗਾਵਦੇ, ਹਰ ਨਾਮ ਸੁਖਦਾਈ, ਹਰ ਭਗਤਾਂ ਨੂੰ ਨਿਤ ਨਾਵੈਂ ਦੀ ਵਡਿਆਈ, ਬਖਸ਼ਿਣ ਨਿਤ ਚੜੈ ਸਵਾਈ, ਹਰ ਭਗਤਾਂ ਨੂੰ ਤਿਰ ਕਰੀ ਬਹਾਲਣ ਆਪਣੀ ਪੈਜ ਰਖਾਈ,

ਗੁੜੈ ਭਾਵੈ ਕੋਈ ਬੈਤਰਤੀ ਵਿੱਚ ਗਮਾਏ ਜੇ ਨਾਨਕ ਦੇਖ ਵਿਖਸਿਆਰ ਕੀ ਵੜਿਆਈ ਪੌੜੀ ਮਹੱਲਾ ਪੰਜਵਾਂ ਭਗਤ ਜਨਾ ਘਰ ਆਕਾਰ ਆ ਪੈ ਕੇ ਪਾਪੀ ਕਰੀਏ ਗੁਮਾਨ ਕਰੈ ਮੂੜ ਗੁਮਾਨੀਆਂ ਵਿੱਚ ਖਾਧੀ ਮਰੀਐ ਆਏ ਲੱਗੇ ਨਹੀਂ ਦੇ ਥੋੜੇ ਜਿਉਂ ਪੱਕਾ ਖੇਤ ਲੁਣੀਆਂ ਜੀ ਆ ਕਰਮ ਕਮਾਮ ਦੇ ਤੇ ਵੇ ਉਹ ਭਣੀਆਂ ਜੇ ਨਾਨਕ ਕਸਮ ਵੱਡਾ ਆ ਸਭਨਾ ਦਾ ਧਣੀਆਂ

ਜਾਂ ਨਾਨਕ ਦੇਗ ਵਿਕਸਿਆ ਨਾਨਕ ਮਨਮੁੱਖਾਂ ਨਾਲੋਂ ਟੁੱਟੀ ਭਲੀ ਜਨ ਮਾਇਆ ਮੋਹ ਪਿਆਰ ਮਹੱਲਾ ਚੌਥਾ ਜਿਨ੍ਹਾਂ ਅੰਦਰ ਦੂਜਾ ਭਾਉ ਹੈ ਤਿੰਨ ਗੁਰਮੁਖ ਪ੍ਰੀਤ ਨਾ ਹੋਏ ਉਹ ਆਵੇ ਜਾਏ ਭਵਾਈ ਹੈ ਸੁਪਨੇ ਸੁੱਖ ਨਾ ਹੋਵੇ ਕੂੜ ਕਮਾਵੈ ਕੂੜ ਉਚਰੈ ਕੂੜ ਲੱਗਿਆ ਕੂੜ ਹੋਏ ਮਾਇਆ ਮੋਹ ਸਭ ਦੁੱਖ ਹੈ ਦੁੱਖ ਬਿਨ ਸਹਿ ਦੁੱਖ ਰੋਏ ਨਾਨਕ ਧਾਤ ਲਿਵੈ ਜੋੜ ਨਾ ਆਵੇ ਜੇ ਲੋਚੈ ਸਭ ਕੋਈ ਜਿਨ ਕਹੋ ਪੋਤੈ ਪੁੰਨ ਪਾਇਆ ਤਿੰਨ ਗੁਰ ਸ਼ਬਦੀ ਸੁਖੋਏ ਪੌੜੀ ਮਹੱਲਾ ਪੰਜਵਾਂ ਨਾਨਕ ਵਿਚਾਰੈ ਸੰਤ ਮੁਨ ਜਨ ਚਰ ਵੇਦ ਕੰਦੇ ਭਗਤ ਮੁਖੈ ਤੇ ਬੋਲਦੇ ਸੇ ਵਚਨ ਹਵੰਦੇ ਪ੍ਰਗਟ ਪਹਾਰੇ ਜਾਪਦਾ ਸਭ ਲੋਕ ਸੁਣਦੇ ਸੁਖ ਨ ਪਾਇਨ ਮੁਗਦ ਨਾਰ ਸੰਤ ਨਾਲ ਖਾਂਦੇ ਹੋਏ ਲੋਚਨ ਉਹਨਾਂ ਗੁਣਾਂ ਨੂੰ ਅਹੰਕਾਰ ਸੜਨਦੇ ਹੋਏ ਆਪ ਵਿਚਾਰਾ ਕਿਆ ਕਰੇ ਜਾਂ ਭਾਗ ਤੁਰ ਮੰਦੇ ਜੋ ਮਾਰੇ ਤਿੰਨ ਪਾਰ ਬ੍ਰਹਮ ਸੇ ਕਿਸੇ ਨਾ ਸੰਦੇ ਵੈਰ ਕੰਦਰ ਵੈਰ ਨਾਲ ਧਰਮ ਨਿਆਏ ਬਚਨ ਦੇ ਜੋ ਜੋ ਸੰਤ ਸਰਾਪਿਆ ਸੇ ਫਿਰੇ ਭਵੰਦੇ ਪੇੜ ਮੁੱਢੋਂ ਕੱਟੇ ਹੱਥ ਡਾਲ ਸੁਕੰਦੇ ਸਲੂਕ ਮਹੱਲਾ ਪੰਜਵਾਂ ਗੁਰੂ ਨਾਨਕ ਹਰਨਾਮ ਦੜਾਇਆ ਭੰਦਨ ਘੜਨ ਸਮਰੱਥ ਪ੍ਰਭ ਜਦਾ ਸਲਾਮ ਸੰਭਾਲੈ ਮਿੱਤਰ ਤੂੰ ਦੁੱਖ ਸੁਭਾਇਆ ਲੱਥ ਮਹੱਲਾ ਪੰਜਵਾਂ ਖੁਦਿਆ ਬੰਤ ਨਾ ਜਾਣੀ ਲਾਜ ਖੁਬ ਕੁਲਾਜ ਕਬੂਲ ਨਾਨਕ ਮੰਗੈ ਨਾਮ ਹਰ ਕਰ ਕਿਰਪਾ ਸੰਜੋਗ ਪੌੜੀ ਜੇ ਵੇ ਕਰਮ ਕਮਾਵਦਾ ਤੇ ਵੇ ਹੋ ਫਲ ਤੇ ਚੱਬੇ ਤੱਤਾ ਲੋ ਸਾਰ ਵਿੱਚ ਸੰਗੈ ਪਲ ਤੇ ਘੱਤ ਗੁਲਾਵਾ ਚੱਲਿਆ ਤੇ ਦੂਤਨਾ ਦੂਤ ਅਮਲ ਤੇ ਕਾਈ ਆਸਨ ਪੁਨੀ ਨਿਤ ਪਰ ਮਲ ਹਿਰ ਤੇ ਕੀਆ ਨਾ ਜਾਣੇ ਕਿਰਤਗਨ ਵਿੱਚ ਜੋਨੀ ਫਿਰਤੇ ਸਭੇ ਤਰਾਂ ਨਿਖੁੱਟਿਅਸ ਹਿਰ ਲਈ ਅਸ ਧਰ ਤੇ ਵਿਜਣ ਕਰ ਨਾ ਵੇ ਦੇਮ ਦਾ ਨ ਲਾਇਆ ਕਰਤੇ ਜੋ ਜੋ ਕਰਮਾ ਮੇ ਉਹ ਝਾੜ ਧਰਤੀ ਪੜਤੇ ਸਲੂਕ ਮਹੱਲਾ ਤੀਜਾ ਗੁਰਮੁਖ ਗਿਆਨ ਵਿਵੇਕ ਬਧੋਏ ਹਰ ਗੁਣ ਗਾ ਵੈਰ ਦਿਆਰ ਭਰੋਏ ਪਤਤ ਪਾਵਣ ਪਰਮ ਵਿਚਾਰੀ ਜੇ ਉਸ ਮਿਲੈ ਤਿਸ ਪਾਰ ਉਤਾਰੀ ਅੰਤਰ ਨਾਮ ਬਾਸਨਾ ਸਮਾਣੀ ਹਰਦਰ ਸੋਭਾ ਮਾਏ ਉੱਤਮ ਬਾਣੀ ਜੇ ਪੁਰਖੇ ਸੁਣੈ ਸੋਏ ਨਿਹਾਲ ਨਾਨਕ ਸਤਿਗੁਰੂ ਮਿਲਿਆ ਪਾਈਐ ਨਾਮ ਧਨ ਮਾਲ ਮਾਲਾ ਚੌਥਾ ਸਤਿਗੁਰ ਕੇ ਜੀ ਕੀ ਸਾਰ ਨਾ ਜਾਪਿਆ ਕਿਆ ਪੂਰੈ ਸਤਿਗੁਰ ਭਾਵੈ ਗੁਰਸਿੱਖਾਂ ਅੰਦਰ ਸਤਿਗੁਰੂ ਵਰਤਿਆ ਜੋ ਸਿੱਖਾਂ ਨੂੰ ਲੋਚਿਆ ਸੋ ਗੁਰ ਖੁਸ਼ੀ ਆਵੈ ਸਤਿਗੁਰੇ ਆਖੇ ਸੋ ਕਾਰ ਕਮਾਵਣ ਜੋ ਜਪ ਕਮਾਵੈ ਗੁਰਮੁਖ ਸਿੱਖਾਂ ਕੀ ਕਾਲ ਸੱਚਾ ਥਾਂ ਪਾਵੈ ਬਿਨ ਸਤਿਗੁਰ ਕੇ ਹੁਕਮੈ ਜੇ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜੈ ਤਿਸ ਗੁਰਸਿੱਖ ਫਿਰ ਨੇੜ ਨਾ ਆਵੈ ਗੁਰ ਸਤਿਗੁਰੇ ਅੱਗੇ ਕੋ ਜੀਉ ਲਾਇ ਘਾਲੈ ਤਿਸ ਅੱਗੇ ਗੁਰਸਿੱਖ ਕਾਰ ਕਮਾਵੈ ਜੇ ਠੱਗੀ ਆਵੈ ਠੱਗੀ ਉੱਠ ਜਾਏ ਤਿਸ ਨੇੜੇ ਗੁਰਮੁਖ ਸਿੱਖ ਮੂਲ ਨਾ ਆਵੈ ਬ੍ਰਹਮ ਵਿਚਾਰ ਨਾਨਕ ਸੁਣਾਵੈ ਜੇ ਬਿਨ ਸਤਿਗੁਰ ਕੇ ਮੰਨੇ ਮੰਨੇ ਜੇ ਸਤਿਗੁਰ ਕੇ ਮਨ ਮੰਨੇ ਕੰਮ ਕਰਾਏ ਸੋ ਜੰਤ ਮਹਾਂ ਦੁੱਖ ਪਾਵੈ

ਸੋ ਆਇਆ ਪ੍ਰਵਾਨ ਤਿਸ ਜਨ ਕੈ ਬਲਿਹਾਰ ਨੇ ਜਿਨ ਭਜਿਆ ਪ੍ਰਭ ਨਿਰਵਾਣ ਜਨਮ ਮਰਨ ਦੁੱਖ ਹਟਿਆ ਭੇਟਿਆ ਪੁਰਖ ਸਜਾਨ ਸੰਤ ਸੰਗ ਸਾਗਰ ਤਰੇ ਜਨ ਨਾਨਕ ਸੱਚਾ ਤਾਣ ਮਹੱਲਾ ਪੰਜਵਾਂ ਭਲਕੇ ਉੱਠ ਪਰਾਉਣਾ ਮੇਰੇ ਘਰ ਆਓ ਪਾਓ ਪਕਾਲਾ ਤਿਸ ਗਏ ਮਨ ਤਨ ਨਿਤ ਭਾਉ ਨਾਮ ਸੁਣ ਨਾਮ ਸੰਗ੍ਰਹਿ ਨਾਮ ਮਹਿਲੇ ਬੁਲਾਓ ਗ੍ਰਹਿ ਤਮ ਸਭ ਪਵਿੱਤਰ ਹੋਏ ਹਰ ਕੇ ਗੁਣ ਗਾਓ ਹਰ ਨਾਮ ਵਪਾਰੀ ਨਾਨਕ ਅਵੜ ਭਾਗੀ ਪਾਓ ਪਾਉੜੀ ਜੋ ਤੁਧ ਭਾਵ ਹੈ ਸੋ ਪਾਲਾ ਸੱਚ ਤੇਰਾ ਭਾਣਾ ਤੂੰ ਸਮੈ ਇੱਕ ਵਰਤਦਾ ਸਮਾਏ ਸਮਾਣਾ ਥਨਾ ਥਾਂ ਤਨੰਤਰ ਅਵਰਿਆ ਜੀ ਅੰਦਰ ਜਾਣਾ ਸਾਧ ਸੰਗ ਮਿਲ ਪਾਈ ਅਮਨ ਸੱਚੇ ਭਾਣਾ ਨਾਨਕ ਪ੍ਰਭ ਸ਼ਰਨਾਗਤੀ ਸਦਾ ਸਦਾ ਗੁਰਬਾਣਾ ਸਲੋਕ ਮਹੱਲਾ ਪੰਜਵਾਂ ਚੇਤਾ ਈ ਤਾ ਚੇਤ ਸਾਹਿਬ ਸੱਚਾ ਸੋ ਤਣੀ ਨਾਨਕ ਸਤਿਗੁਰ ਸੇਵ ਚੜ ਬੋਧ ਭਵ ਜਲ ਪਾਰ ਪਾਉ ਮਹੱਲਾ ਪੰਜਵਾਂ ਵਾਓ ਸੰਦੇ ਕੱਪੜੇ ਪੈ ਹਰ ਗਰਭ ਗਵਾਰ ਨਾਨਕ ਨਾਲ ਨਾ ਚੱਲਈ ਜਲ ਥਲ ਹੋਏ ਸ਼ਾਰ ਪੌੜੀ ਸੋਈ ਉਭਰੈ ਜਗੇ ਵਿੱਚ ਜੋ ਸੱਚੇ ਰੱਖੇ ਮੁੰਡ ਟਹਿ ਤਨਕੈ ਜੀਵਿਆਂ ਹਰ ਅੰਮ੍ਰਿਤ ਜੱਕੇ ਕਾਮ ਕਰੋ ਲੋ ਮੋਹ ਸੰਗ ਸਾਧਾ ਪੱਕੇ ਕਰ ਕਿਰਪਾ ਪ੍ਰਭ ਆਪਣੀ ਹਰ ਆਪ ਪਰਖੇ ਨਾਨਕ ਚਲਤ ਨਾ ਜਾਪਣੀ ਕੋ ਸਕੇ ਨਾ ਲੱਖੇ ਸਲੋਕ ਮਹੱਲਾ ਪੰਜਵਾਂ ਨਾਨਕ ਸੋਈ ਦਿਨ ਸੁਹਾਵੜਾ ਜਿਤ ਪ੍ਰਭਾ ਵੈ ਚਿਤ ਜਿਤ ਦਿਨ ਵਿਸਰੈ ਪਾਰ ਬ੍ਰਹਮ ਫਿੱਟ ਪਲੋਹਰੀ ਰੁੱਤ ਮਹੱਲਾ ਪੰਜਵਾਂ ਨਾਨਕ ਮਿਰਤੈ ਤਿਸਿਓ ਸਭ ਕਿਸ ਜਿਸ ਕੈ ਹਾਥ ਕੁਮਿੱਤਰਾ ਸੇ ਕਾਂਡੀ ਹੈ ਇੱਕ ਵੇਖਣਾ ਚੱਲੈ ਸਾਥ ਪੌੜੀ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਜਿਸ ਸਿਮਰ ਸੁਖ ਪਾਈ ਹੈ ਸਭ ਤਿਕਾ ਬੁਝਾਈ ਕਰ ਸੇਵਾ ਪਾਰ ਬ੍ਰਹਮ ਗੁਰਪੁਖ ਰਹੇ ਨਾ ਕਾਈ ਤੁਧ ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ ਤੁਧ ਜੇਵੜ ਤੂੰ ਹੈ ਪਾਰ ਬ੍ਰਹਮ ਨਾਨਕ ਸ਼ਰਨਾਈ ਸਲੋਕ ਮਹੱਲਾ ਪੰਜਵਾਂ ਡਿੱਠੜੋ ਆ ਬਿਠਾਏ ਊਂ ਨਾ ਕਾਈ ਜਾਏ ਨਾਨਕ ਲੱਦਾ ਤਿਨ ਸੁਆਓ ਜਿਨਾ ਸਤਿਗੁਰ ਭੇਟਿਆ ਮਹੱਲਾ ਪੰਜਵਾਂ ਦਾ ਆਪਣੀ ਚਮਤਕਾਰ ਤਿਉਂ ਵਰਤਾਰਾ ਜਗ ਖੇ ਵਤ ਸੁਹਾਵੀ ਸਾਏ ਨਾਨਕ ਨਾਉ ਜਪਨ ਦੋ ਤਿਸ ਧਣੀ ਪੌੜੀ ਸਿਮਰਤ ਸ਼ਾਸਤਰ ਸੋਧ ਸਭ ਕਿਨੇ ਕੀਮ ਨਾ ਜਾਣੀ ਜੋ ਜਨ ਭੇਟੇ ਸਾਧਸੰਗ ਸੋ ਹਰ ਰੰਗ ਮਾਣੀ ਸਚਨਾਮ ਕਰਤਾ ਪੁਰਖੇ ਰਤਨਾ ਖਾਣੀ ਮਸਤਕੋ ਵੈ ਲਿਖਿਆ ਸਿਮਰ ਪ੍ਰਾਣੀ ਤੋ ਸਾ ਦਿੱਤਾ ਦਿਸੈ ਤੋ ਸਾ ਦਿੱਚੈ ਸਚ ਨਾਮ ਨਾਨਕ ਮਹਿਮਾਨ ਸਲੋਕ ਮਹੱਲਾ ਪੰਜਵਾਂ ਅੰਤਰ ਚਿੰਤਾ ਨੈਣੀ ਸੁਖੀ ਮੂਲ ਨਾ ਉਤਰੈ ਭੋਗ ਨਾਨਕ ਸੱਚੇ ਨਾਮ ਬਿਨ ਕਿਸੈ ਨਾ ਲੱਥੋ ਦੁੱਖ ਮਹੱਲਾ ਪੰਜਵਾਂ ਮੁੱਠੜੇ ਸਹੀ ਸਾਥ ਜਿਨੀ ਸੱਚ ਨਾ ਲੱਦਿਆ ਨਾਨਕ ਸੇ ਸਾਬਾਸ ਜਿਨੀ ਗੁਰਮਿਲ ਇੱਕ ਪਛਾਣਿਆ ਪੌੜੀ ਜਿੱਥੈ ਬੈਸਣ ਸਾਧ ਜਨ ਸੁਸਾਨ ਸੁਹੰਦਾ ਹੋਏ ਸੇਵਣ ਸਮਰਤ ਆਪਣਾ ਬਿਨ ਸੇ ਸੰਬੰਧਾ ਪਤਤ ਉਦਾਹਰਣ ਪਾਰ ਬ੍ਰਹਮ ਸੰਤ ਬੇਦ ਕਹੰਦਾ ਭਗਤ ਵਸ਼ਲ ਤੇਰਾ ਬਿਰਧਿਆ ਜੁਗ ਜੁਗ ਵਰਤਨ ਦਾ ਨਾਨਕ ਜਛ ਹੈ ਇੱਕ ਨਾਮ ਮਨ ਤਨ ਪਾਵੰਦਾ ਸਲੋਕ ਮਹੱਲਾ ਪੰਜਵਾਂ ਚਿੜੀ ਚੌਕੀ ਪਉ ਫੁੱਟੀ ਵਗਣ ਬਹੁਤ ਰੰਗ ਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ ਮਹੱਲਾ ਪੰਜਵਾਂ ਘਰ ਮੰਦਰ ਖੁਸ਼ੀਆਂ ਤਈ ਜਾ ਤੂੰ ਵਾ ਵੈ ਚਿਤ ਦੁਨੀਆ ਕੀਆਂ ਵਡਿਆਈਆਂ ਨਾਨਕ ਸਭ ਕੋ ਮਿੱਤ ਪੌੜੀ ਹਰ ਤਨ ਸੱਚੀ ਰਾਸ ਹੈ ਕਿਨੈ ਬਿਰਲੈ ਜਾਤਾ ਤਿਸੈ ਪ੍ਰਭ ਭਾਈ ਰਹੋ ਜਿਸ ਦੇ ਵਿਧਾਤਾ ਮਨ ਤਨ ਪੀਤਰ ਮੌਲਿਆ ਰੰਗ ਜਨ ਰਾਤਾ ਸਾਧ ਸੰਗ ਗੁਣ ਗਾਇਆ ਸਭ ਦੋਖ ਦਗਾਤਾ ਨਾਨਕ ਸੋਈ ਜੀਵਿਆ ਜਿਨਿਕ ਪਛਾਤਾ ਸਲੋਕ ਮਹੱਲਾ ਪੰਜਵਾਂ ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ ਬਿਰਾ ਵਿਛੋੜਾ ਧਨੀ ਸਿਉ ਨਾਨਕ ਸਹਿਜੈ ਕੰਠ ਮਹੱਲਾ ਪੰਜਵਾਂ ਵਸਰੇਂਦੇ ਮਰ ਗਏ ਮਰ ਪੇ ਨਾ ਸਕੈ ਮੂਲ ਵਿਮ ਕੋਏ ਰਾਮ ਤੇ ਜਿਉਂ ਤਸਕਰੀ ਉੱਪਰ ਸੂਲ ਪੌੜੀ ਸੁੱਖ ਨਿਧਾਨ ਪ੍ਰਭ ਇਹ ਕਹਿਆ ਬਿਨਾਸੀ ਸੁਣਿਆ ਜਲ ਤਨ ਮਈਲ ਪੂਰਿਆ ਘਟਕੜਾਰ ਬਣਿਆ ਉਚਨੀ ਸਭ ਇੱਕ ਸਮਾਨ ਕੀਟ ਅਸਥੀ ਬਣਿਆ ਮੀ ਸਖਾ ਸੁੱਤ ਬੰਦ ਪੋ ਸਾਹਿਬ ਤਿਸ ਤੇ ਜਣਿਆ ਤੁਸ ਨਾਨਕ ਦੇਵ ਹੈ ਜਿਸ ਨਾਮ ਤਿੰਨ ਹਰ ਰੰਗ ਬਣਿਆ ਸਲੋਕ ਮਹੱਲਾ ਪੰਜਵਾਂ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਨਾਮਾ ਮਨਮੰਤ ਧਨ ਸਿਸੇਈ ਨਾਨਕਾ ਪੂਰਨ ਸੋਈ ਸੰਤ ਮਹੱਲਾ ਪੰਜਵਾਂ ਅੱਠੇ ਪੈਰ ਪਾਉਂਦਾ ਫਿਰੇ ਖਾਵਣ ਸੰਦੜੇ ਮੂਹ ਸੂਲ ਦੁਜਗ ਪਾਉਂਦਾ ਕਿਉਂ ਰਹਿ ਜਾ ਚਿਤਨਾ ਹੋਏ ਰਸੂਲ ਪੌੜੀ ਤੇ ਸਹਿ ਸਰੇ ਵੋ ਪ੍ਰਾਣੀਓ ਜਸਦੈ ਨਾ ਉਹ ਪੱਲੈ ਇੱਥੇ ਰਹੋ ਸਹੇਲੇ ਅੱਗੇ ਨਾਲ ਚੱਲੈ ਘਰ ਬੰਦੋ ਸਹਿ ਧਰਮ ਕਾ ਗੜ ਥਮ ਹੱਲੈ ਓਟ ਲਓ ਨਾਰਾਇਣ ਦੀਨ ਦੁਨੀਆਂ ਝੱਲੈ ਨਾਨਕ ਪਗੜੇ ਚਰਨ ਹਾਰ ਤਿਸ ਦਰਗਾਹ ਮੱਲੈ ਸਲੋਕ ਮਹੱਲਾ ਪੰਜਵਾਂ ਜਾ ਚ ਮੰਗੈ ਦਾਨ ਦੇ ਪਿਆਰਿਆ ਦੇਵਣ ਹਾਰ ਦਾਰ ਮੈਂ ਨਿਤ ਚਿਤਾਰਿਆ ਨੇ ਘੁੱਟ ਨ ਜਾਈ ਮੂਲ ਤੁਲ ਭੰਡਾਰਿਆ ਨਾਨਕ ਸ਼ਬਦ ਪਾਤ ਸਭ ਕੀ ਸਾਰਿਆ ਮਹੱਲਾ ਪੰਜਵਾਂ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁੱਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਪੌੜੀ ਉੱਥੇ ਅੰਮ੍ਰਿਤ ਵੰਡੀਆ ਸੁਖੀ ਹਰ ਕਰਨੇ ਜਮਕੇ ਪੰਥ ਨਾ ਪਾਈਏ ਫਿਰ ਨਾ ਹੀ ਮਰਨਾ ਜਿਸਨੂੰ ਆਇਆ ਪ੍ਰੇਮ ਰਸਤ ਸਿਆਈ ਜਰਨੇ ਬਾਣੀ ਉਚਰੇ ਸਾਧ ਜਾ ਨਵੇਂ ਚੱਲੇ ਝਰਨੇ ਪੀੜ ਦਰਸ਼ਨ ਨਾਨਕ ਜੀਵਿਆ ਮਨੰਦਰ ਧਰਨੇ ਸਲੋਕ ਮਹੱਲਾ ਪੰਜਵਾਂ ਸਤਿਗੁਰੂ ਪੂਰੈ ਸੇਵਿਆ ਦੁੱਖਾਂ ਕਾ ਹੋਏ ਨਾਸ ਨਾਨਕ ਨਾਮ ਮਰਾਦੀ ਹੈ ਕਾਰ ਜਾ ਵੈਰਾਸ
ਮਹੱਲਾ ਪੰਜਵਾਂ ਜਿਸ ਸਿਮਰ ਸੰਕਟ ਛੁਟਿਆ ਆਨੰਦ ਮੰਗਲ ਬਿਸਰਾਮ ਨਾਨਕ ਜਪੀ ਹੈ ਸਦਾ ਹਰ ਨਿਮਕ ਨਾ ਬਿਸਰੋ ਨਾਮ ਪੌੜੀ ਤਿਨ ਕੀ ਸੋਭਾ ਕਿਆ ਜਿਨੀ ਹਰ ਹਰ ਲੱਦਾ ਸਾਧਾਂ ਸਰਨੀ ਜੋ ਪਵੈ ਸੋ ਛੁਟੈ ਬੱਧਾ ਗੁਣ ਗਾਵੇ ਅਵਿਨਾਸੀ ਹੈ ਜੋ ਗਰਭ ਨਾ ਦੱਦਾ ਗੁਰ ਭੇਟਿਆ ਪਾਰ ਬ੍ਰਹਮ ਹਾਰ ਪੜ ਬੁੱਝ ਸੁਮੱਧਾ ਨਾਨਕ ਪਾਇਆ ਸੋ ਤਨੀ ਅਰਗਮ ਗੱਦਾ ਸਲੋਕ ਮਹੱਲਾ ਪੰਜਵਾਂ ਕਾਮ ਨਾ ਕਰੇ ਆਪਣਾ ਫਿਰਿਆ ਵੱਤਾ ਲੋਏ ਨਾਨਕ ਨਾ ਵਿਸਾਰੇ ਆ ਸੁਖਨੇ ਹੋਏ ਮਹੱਲਾ ਪੰਜਵਾਂ ਬਿਖੈ ਕੌੜ ਤਨ ਸਗਲ ਮਾਹੇ ਜਗਤ ਰਹੀ ਲਪਟਾਏ ਨਾਨਕ ਜਨ ਵਿਚਾਰੇ ਆ ਮਿਟਾਰ ਕਾ ਨਾ ਪੌੜੀ ਏ ਨਿਸ਼ਾਨੀ ਸਾਧ ਜਿਸ

ਮੈਸਲ ਕੀਰਨ ਕਰ ਸੰਗ ਸਮਾਵੋ ਦੁੱਖ ਨਾ ਦੇਈ ਕਿਸੇ ਜੀ ਪਤ ਸਿਉ ਕਰ ਜਾਵੋ ਪਤਤ ਪੁਨੀਤ ਕਰਤਾ ਪੁਰਖ ਨਾਨਕ ਸੁਣਾਵੋ ਸਲੋਕ ਦੋਹਾ ਮਹੱਲਾ ਪੰਜਵਾਂ ਏਕ ਜੇ ਸਾਜਨ ਮੈਂ ਕੀ ਆ ਸਰਬ ਕਲਾ ਸਮਰੱਥ ਜੀਓ ਹਮਾਰਾ ਖਨੀ ਹਰ ਮੰਤਨ ਸੰਦੜੀ ਵੱਤ ਮਹੱਲਾ ਪੰਜਵਾਂ ਜੇਕਰ ਗਹਿ ਗਹਿ ਪਿਆਰੜੇ ਤੁਧ ਨਾ ਛੁੱਡਾ ਮੂਲ ਅਰ ਛੁੱਡਣ ਸੇ ਦੁਰਜਣਾ ਪਕੜ ਪੜਹਿ ਦੋ ਜਿ ਕੈ ਸੂਲ ਪੌੜੀ ਸਾਹਮਣੇ ਦਾਨ ਕਰ ਜਿਸ ਦੈ ਹਰ ਕਰੇ ਸੋ ਹੋਵੈ ਜਪ ਜਪ ਜੀ ਵੈ ਸੰਤ ਜਨ ਪਾਪਾ ਮਲ ਧੋਵੈ ਜਨ ਕਮਲ ਹਿਰਦੈ ਵਸੈ ਸੰਕਟ ਸਭ ਹੋਵੈ ਗੁਰਪੂਰਾ ਜਿਸ ਭੇਟਿਆ ਮਨ ਮਾਰ ਜਨਮ ਨਾ ਰੋਵੈ ਨਾ ਪ੍ਰਭ ਦਰਸ ਪਿਆਸ ਨਾਨਕ ਘਣੀ ਕਿਰਪਾ ਕਰ ਦੇਵੈ ਸਲੋਕ ਡੱਖਣਾ ਮਹੱਲਾ ਪੰਜਵਾਂ ਭੋਰੀ ਪਰਮ ਜਾਏ ਫਿਰ ਪ੍ਰੀ ਮੁਹੱਬਤ ਇੱਕ ਤੂੰ ਜਿੱਤੈ ਵੰਜ

ਹੰਸਾ ਸੇਤੀ ਜਿੱਥੋਂ ਲਾਸੈ ਕੁੱਕੜ ਦੀ ਉਡਾਰੀ ਪੌੜੀ ਦੱਸਣਾ ਉਚਰਿਆ ਹਰ ਸਰਵਣੀ ਸੁਣਿਆ ਸੋ ਉਦਰੈ ਮਿੱਤਾ ਹਰ ਜਿਸ ਲਿਖੇ ਲਾਏ ਭਾਵਨੀ ਸੀ ਹਸਤ ਪਵਿੱਤਾ ਹਰ ਸਤੀ ਦਮਜਨ ਹਾ ਸਭ ਹੁੰਦਨ ਕੀਤਾ ਸੰਸਾਰ ਸਾਗਰ ਤੇ ਉਦਰੇ ਵੇਖਿਆ ਗੜ ਜਿੱਤਾ ਨਾਨਕ ਲੜ ਲਾਏ ਉਧਾਰੇ ਹੁੰਦਾ ਸੇਵ ਮਿੱਤਾ ਸਲੋਕ ਮਹਲਾ ਪੰਜਵਾਂ ਧੰਦੜੇ ਕੁਲਾ ਚਿਤਨਾ ਆਵਿਆ ਹੇਕੜੋ ਨਾਨਕ ਸੇਈ ਤਨ ਫਿਟਣ ਜਿੰਨਾ ਸਾਈ ਵਿਸਰੈ ਮਹਲਾ ਪੰਜਵਾਂ ਪ੍ਰਿਥੇ ਕੀਰਤਨ ਦੇਵਤਾ ਤਿਨ ਕਰਨੇ ਹਾਰੇ ਸਭੇ ਸਿੱਖ ਉਭਾਰਨ ਪ੍ਰਕਾਸ਼ ਵਾਰੇ ਨਿੰਦਕ ਪਕੜ ਪਛਾੜਨ ਝੂਠੇ ਦਰਬਾਰੇ ਨਾਨਕਾ ਪ੍ਰਭ ਡਾਇ ਆਪ ਸਾਹਿ ਸਵਾਰੇ ਪੌੜੀ ਪ੍ਰਭ ਅੰਤ ਕਿਸ ਅੰਤ ਨਾਏ ਸਭ ਕਿਸ ਕਰਨੈ ਹਕਮ ਗੋਚਰ ਸਾਹਿਬੋ ਜੀ ਕਾ ਭਰਨਾ ਹਸਤ ਦੇ ਪ੍ਰਤਪਾਲ ਦਾ ਭਰਨ ਭੋਕਣ ਕਰਨਾ ਮਿਹਰਬਾਨ ਬਖਸ਼ੰਦ ਆਪ ਜਪ ਸੱਚੇ ਤਰਨਾ ਜੋ ਤੁਤ ਭਾਵੈ ਸੋ ਭਲਾ ਨਾਨਕ ਦਾ ਸਰਣਾ ਸਲੋਕ ਮਹਲਾ ਪੰਜਵਾਂ ਤਿੰਨਾ ਭੋਗਨਾ ਕਾਰ ਹੀ ਜਿਸ ਦਾ ਪ੍ਰਭ ਹੈ ਸੋਏ ਨਾਨਕ ਚਰਨੀ ਲੱਗਿਆ ਉਦਰੇ ਸਭ ਕੋ ਇਹ ਮਹਲਾ ਪੰਜਵਾਂ ਜਾਚਕ ਮੰਗੈ ਨਿਤ ਨਾਮ ਸਾਹਿਬ ਕਰੇ ਕਬੂਲ ਨਾਨਕ ਪਰਮੇਸ਼ਰ ਜਜਮਾਨ ਸਹਿ ਭੁੱਖ ਨਾ ਮੂਲ ਪੌੜੀ ਮਨ ਰਤਾ ਗੋਬਿੰਦ ਸੰਗ ਸੱਚ ਭੋਜਨ ਜੋੜੇ ਪ੍ਰੀਤ ਲੱਗੇ ਹਰ ਨਾ ਪ੍ਰੀਤ ਲੱਗੀ ਹਰ ਨਾਮ ਸਿਉਂ ਅਸਤੀ ਘੋੜੇ ਰਾਜ ਮਿਲ ਖੁਸ਼ੀਆਂ ਘਣੀ ਧਿਆਏ ਮੁੱਖ ਨਾ ਮੋੜੇ ਢਾਡੀ ਦਰ ਬ੍ਰਹਮਣਾ ਦਰ ਕਦੇ ਨਾ ਛੋੜੇ ਨਾਨਕ ਮੰਤਨ ਚਾਹੋਏ ਨਿਤ ਪ੍ਰਭ ਕੋ ਲੋੜੇ ਸੁਧ ਕੀ ਚਿਹਰਾ ਗੌੜੀ ਭਗਤਾਂ ਕੀ ਬਾਣੀ ਕਿਉਂਕਾਰ ਸਤਨਾਮ ਕਰਤਾਪੁਰ ਗੁਰਪ੍ਰਸਾਦ ਗੌੜੀ ਗੁਆਰ ਦੀ ਸ੍ਰੀ ਕਬੀਰ ਜੀ ਹੋ ਕੇ ਚੌਪ ਦੇ ਚੌਦਾਂ ਮੋਏ ਜਲਤ ਰਾਮ ਜਲ ਪਾਇਆ ਰਾਮ ਜਲਤ ਬੁਝਾਇਆ ਰਹਾਉ ਮਨ ਮਾਰਨ ਕਾਰਨ ਬਨ ਜਾਈਐ ਸੋ ਜਲ ਬਿਨ ਭਗਵੰਤ ਨ ਪਾਈਐ ਜਿਉਂ ਭਾਵਕ ਸਰਨਾ ਰਹਿ ਜਾਰੇ ਰਾਮ ਮੁਦਕ ਜਲ ਜਲਤ ਨੂੰ ਉਬਾਰੇ ਭਾਵ ਸਾਗਰ ਸੁਖ ਸਾਗਰ ਮਾਹੀ ਪੀਵਰ ਰਹੇ ਜਲ ਨੇ ਕੁੱਟਤ ਨਾਹੀ ਕਹਿ ਕਬੀਰ ਭਾਈ ਸਾਰੰਗ ਪਾਣੀ ਰਾਮ ਮੁਦਕ ਮੇਰੀ ਤਿੱਖਾ ਬੁਝਾਨੀ ਗੌੜੀ ਕਬੀਰ ਜੀ ਮਾਧੋ ਜਲ ਕੀ ਪਿਆਸ ਨਾ ਜਾਏ ਜਲ ਮੈਂ ਅਗਨ ਉੱਠੀ ਅਧਕਾਏ ਰਹਾਉ ਤੂੰ ਜਲ ਨੇ ਦਹੋ ਜਲ ਕਾ ਮੀਨ ਜਲ ਮੈਂ ਰਹੋ ਜਲ ਬਿਨਕੀਨ ਤੂੰ ਬਿੰਜਰਹੋ ਸੂਟਾ ਤੋਰ ਜਮਜਦਾਰ ਕਾਂ ਕਰੈ ਮੋਰ ਤੂੰ ਸਰਵਰ ਤੂੰ ਤਰਵਰ ਹੋ ਪੰਖੀ ਆਏ ਮਨ ਭਾਗੀ ਤੇਰੋ ਦਰਸ਼ਨ ਨਾਹੇ ਤੂੰ ਸਤਿਗੁਰ ਹੋ ਨੌ ਤਨ ਚੇਲਾ ਕਹਿ ਕਬੀਰ ਮਿਲੰਤ ਕੀ ਬੇਲਾ ਗੌੜੀ ਕਬੀਰ ਜੀ ਜਾ ਬਾਮ ਇੱਕੋ ਇੱਕ ਕਰ ਜਾਂਦੇ ਹਾਂ ਤਬ ਲੋਕ ਕਾਹੇ ਦੁੱਖ ਮਾਨੇ ਹਾਂ ਮਪ ਤੈ ਆਪਣੀ ਪਤ ਕੋਈ ਅਮਰੈ ਕੋਜ ਪਰਮਤ ਕੋਈ ਰਹਾਉ ਹਮ ਮੰਦੇ ਮੰਦੇ ਮਨ ਮਾਹੀ ਸਾਂਝ ਪਾਤ ਕਾਹੂ ਸਿਉ ਨਾਹੀ ਪਾਤਾ ਪਵਦ ਤਾਂ ਕੀ ਨਹੀਂ ਲਾਜ ਤਬ ਜਾਣਗੇ ਜਬ ਗੁਰੂ ਗੋਪਾਜ ਕਹਿ ਕਬੀਰ ਪਤ ਹਰ ਪ੍ਰਵਾਨ ਸਰਬ ਤਿਆਗ ਭਜ ਕੇਵਲ ਰਾਮ ਗੌੜੀ ਕਬੀਰ ਜੀ ਨਗਰ ਫਿਰਤ ਜੋ ਪਾਈ ਹੈ ਜੋਗ ਬਨਕਾ ਮਿਰਗ ਮੁਕਤ ਸਭ ਹੋ ਗਏ ਕਿਆ ਨਾਂਗੇ ਕਿਆ ਬਾਧੇ ਚਾਮ ਜਾਬ ਨਹੀਂ ਚੀਨ ਸਾਤਮ ਰਾਮ ਰਹਾਉ ਮੂਨ ਮੰਡਾਏ ਜੋ ਸਿੱਧ ਪਾਈ ਮੁਕਤੀ ਭੇੜ ਨ ਗਈ ਅਕਾਈ ਬਿੰਦ ਰਾਖ ਜੋ ਧਰੀਐ ਪਾਈ ਖੁਸਰੇ ਕਿਉਂ ਨਾ ਪਰਮ ਗਤ ਪਾਈ ਕਹਿ ਕਬੀਰ ਸੁਣ ਅੰਦਰ ਪਾਈ ਰਾਮ ਨਾਮ ਬਿਨ ਕਿਨ ਗਤ ਪਾਈ ਗੌੜੀ ਕਬੀਰ ਜੀ ਸੰਧਿਆ ਪ੍ਰਾਤ ਇਸ਼ਨਾਨ ਕਰਾਈ ਜੋ ਭਏ ਦਾਦਰ ਪਾਨੀ ਮਾਈ ਜੋ ਭੈ ਰਾਮ ਰਾਮ ਰਤ ਨਾਹੀ ਤੇ ਸਭ ਧਰਮ ਰਾਏ ਕੇ ਜਾਈ ਰਾਹੁ ਕਾਇਆ ਰਤ ਬਹੁ ਰੂਪ ਰਚਾਈ ਤਿਨ ਕੋ ਦਇਆ ਸੁਪਨੇ ਭੀ ਨਾਹੀ ਚਾਰ ਚਰਨ ਕਰੈ ਬਹੁ ਆਗਰ ਸਾਧ ਸੁਖ ਭਾਵੈ ਕਲ ਸਾਗਰ ਕਹਿ ਕਬੀਰ ਬਹੁ ਕਾਏ ਕਰੀਜੈ ਸਰਬ ਛੋੜ ਮਾਰਸ ਪੀਜੈ ਕਬੀਰ ਜੀ ਗੌੜੀ ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ ਜਾ ਕਰਦੇ ਭਾਉ ਹੈ ਦੂਜਾ ਰੇ ਜਨ ਮਨ ਮਾਧੋ ਸਿਉ ਲਾਈਐ ਚਤੁਰਾਈ ਨਾ ਚਤੁਰ ਭਜ ਪਾਈਐ ਰਹਾਉ ਪਰ ਹਰ ਲੋਭ ਹਰ ਲੋਕਾਚਾਰ ਪਰ ਹਰ ਕਾਮ ਕ੍ਰੋਧ ਹੰਕਾਰ ਕਰਮ ਕਰਤ ਬਦੇ ਅਮੇਵ ਮਿਲ ਪਾਤਰ ਕੀ ਕਰੀ ਸੇਵ ਕਹਿ ਕਬੀਰ ਭਗਤ ਕਰ ਪਾਇਆ ਭਲੇ ਭਾਏ ਮਿਲੇ ਭੋਲੇ ਭਾਏ ਮਿਲੇ ਰਘੁਰਾਇਆ ਗੌੜੀ ਕਬੀਰ ਜੀ ਗਰਭ ਵਾਸ ਮੈਂ ਕੁਲ ਨਹੀਂ ਜਾਤੀ ਪਾਰ ਬ੍ਰਹਮ ਬਿੰਦ ਤੇ ਸਭ ਉਤਪਾਤੀ ਕੌਰੇ ਪੰਡਤ ਬਾਮਨ ਕਵਤੇ ਹੋਏ

ਹਰੀ ਅੰਗੂਰੀ ਗਧਾ ਚਰੈ ਨਿਤੁਟ ਹਾਸੈ ਗੈ ਮਰੈ ਮਾਤਾ ਪੈਸਾ ਅਮੋਹਾ ਜਾਏ ਕੁਦ ਕੁਦ ਚਰੈ ਰਸਾਤਲ ਪਾਏ ਕਹਿ ਕਬੀਰ ਪ੍ਰਗਟ ਪਈ ਖੇਡ ਲੇਲੇ ਕੋਚੂ ਗੈਨਤ ਭੇਡ ਰਾਮ ਰਮਤ ਮਤ ਪ੍ਰਗਟੀ ਆਈ ਕਹਿ ਕਬੀਰ ਗੁਰਸੋਜੀ ਪਾਈ ਗੌੜੀ ਕਬੀਰ ਜੀ ਪੰਚ ਪਦੇ ਜਿਉਂ ਜਲ ਛੋੜ ਬਾਹਰ ਪਿਓ ਮੀਨਾ ਪੂਰਵ ਜਨਮ ਹਾਉ ਤਪ ਕਾਹੀਨਾ ਅਬ ਕਉ ਰਾਮ ਕਵਨ ਗਤ ਮੋਰੀ ਤਜਲੇ ਬਨਾਰਸ ਮਤ ਭਈ ਤੋਰੀ ਰਹਾਉ ਸਭ ਜਨਮ ਸਿਵਪੁਰੀ ਅਗਵਾਇ ਸਿਵਪੁਰੀ ਗਵਾਇਆ ਮਰਤੀ ਬਾਰ ਮਗਰ ਉੱਠ ਆਇਆ ਬਹੁਤ ਬਰਸਤ ਤਪ ਕੀ ਆਕਾਸੀ ਮਨ ਭਇਆ ਮਗਰ ਕੀ ਬਾਸੀ ਕਾਸੀ ਮਗਰ ਬਸ ਸਮ ਵਿਚਾਰੀ ਓਸ਼ੀ ਪਤ ਕੈਸੇ ਉਤਰ ਸਪਾਰੀ ਕਉ ਗਾਰ ਗਜ ਸਿਵ ਸਭ ਕੋ ਜਾਣੈ ਮੂਆ ਕਬੀਰ ਰਮਤ ਸ੍ਰੀ ਰਾਮ ਹੈ ਗੌੜੀ ਕਬੀਰ ਜੀ ਚੋਆ ਚੰਦਨ ਮਰਦਨ ਅੰਗਾ ਸੋ ਤਨ ਚਲੈ ਕਾਟ ਕੈ ਸੰਗਾ ਇਸ ਤਨ ਧਾਨ ਕੀ ਕਵਨ ਵਢਾਈ ਤਨ ਭਰੈ ਉਰਵਾਰ ਨ ਜਾਈ ਰਹਾਉ ਰਾਤ ਜਿਸ ਹੋਵੈ ਦਿਨ ਕਰੈ ਕਾਮ ਇਕਨ ਲੈ ਨਾਰ ਕੋ ਨਾਮ ਆਤਨ ਹਾਥ ਤਾਂ ਡੋਰ ਮੁਖ ਖਾਏ ਤੰਬੂਰ ਮਰਤੀ ਬਾਰ ਕਸ ਬਾਧਿਉ ਚੋਰ ਗੁਰਮਤਿ ਰਸ ਰਸ ਹਰ ਗੁਣ ਗਾਵੈ ਰਾਮੈ ਰਾਮ ਰਮ ਸੁਖ ਪਾਵੈ ਕਿਰਪਾ ਕਰਕੇ ਨਾਮ ਜੜਾਈ ਹਰ ਹਰ ਬਾਸ ਸੁਗੰਧ ਬਸਾਈ ਕੈਦ ਕਬੀਰ ਜੇ ਤਰੇ ਅੰਧਾ ਸਤ ਰਾਮ ਝੂਠਾ ਸਭ ਧੰਦਾ ਗੌੜੀ ਕਬੀਰ ਜੀ ਤੇ ਪਦੇ ਚਾਰ ਤੁਕੇ ਜਮ ਤੇ ਉਲਟ ਪਏ ਹੈ ਰਾਮ ਦੁਖ ਮਿੰਸਾ ਸੁਖਿਓ ਬਿਸਰਾਮ ਬੈਰੀ ਉਲਟ ਪਏ ਹੈ ਮੀਤਾ ਸਾਖਤ ਉਲਟ ਸੋ ਜਨ ਭੈ ਜੀਤਾ ਮੋਏ ਸਰਬ ਕੁਸ਼ਲ ਕਰ ਮਾਨਿਆ ਸਾਂਤ ਪਈ ਜਬ ਗੋਬਿੰਦ ਜਾਨਿਆ ਰਹਾਉ ਤਨ ਮੈਂ ਹੋਤੀ ਕੋਟ ਉਪਾਦ ਉਲਟੀ ਭਈ ਸੁਖ ਸਹਿ ਸਮਾਦ ਆਪ ਜਾਣੇ ਆਪੇ ਆਪ ਰੋਗ ਨਾ ਵਿਆਪੇ ਤੀਨੋ ਤਾਪ ਆਪ ਮਨ ਉਲਟ ਸਨਾ ਤਨੂਆ ਤਪ ਜਾਣਿਆ ਜਬ ਜੀਵਤ ਮੂਆ ਕਹਿ ਕਬੀਰ ਸੁਖ ਸਹਿ ਸਮਾਵੂ ਆਪ ਨਾ ਡਰੋ ਨਾ ਵਰ ਡਰਾਉ ਗੌੜੀ ਕਬੀਰ ਜੀ ਪਿੰਡ ਮੂਏ ਜੀ ਹੋ ਕਹਿ ਕਰ ਜਾਤਾ ਸ਼ਬਦ ਅਤੀਤ ਅਨਾਦ ਰਾਤਾ ਜਿੰਦ ਰਾਮ ਜਾਣਿਆ ਤਨੇ ਪਛਾਣਿਆ ਜਿਉਂ ਗੁੰਗੇ ਸਾ ਕਰ ਮਨ ਮਾਨਿਆ ਐਸਾ ਗਿਆਨ ਕਦੇ ਬਨਵਾਰੀ ਮੰਦਰੇ ਭਾਉਂ ਦ੍ਰਿੜ ਸੁਖ ਮਨਾਰੀ ਰਹਾਉ ਜੋ ਗੁਰ ਕਰੋ ਸੋ ਬੌਰ ਨਾ ਕਰਨਾ ਜੋ ਬਦਰ ਹੋ ਸੋ ਬੌਰ ਨਾ ਰਵਣਾ ਜੋ ਧਿਆਨ ਧਰੋ ਸੋ ਬੌਰ ਨਾ ਧਰਨਾ ਐਸੇ ਮਰੋ ਜੇ ਬੌਰ ਨਾ ਮਰਨਾ ਉਲਟੀ ਗੰਗਾ ਜਮਨ ਮਿਲਾਵੋ ਬਿਨ ਜਲ ਸੰਗ ਮਨ ਮੈਂ ਨਾਵੋ ਲੋਚਾ ਸੰਸਰੇ ਵਿਵਹਾਰਾ ਤਤ ਵਿਚਾਰ ਕਿਆ ਅਵਰ ਵਿਚਾਰਾ ਆਪ ਤੇਜ ਪਾਏ ਪ੍ਰਥਮੀ ਆਕਾਸ ਹੈ ਅਸੀਂ ਰਮਦ ਰਹੋ ਹਰ ਪਾਸਾ ਕਹਿ ਕਬੀਰ ਨਿਰੰਜਨ ਧਿਆਵੋ ਤਿਤ ਘਰ ਜਾਓ ਜੇ ਬੌਰ ਨਾ ਆਵੋ ਗੌੜੀ ਕਬੀਰ ਜੀ ਤੇ ਪਦੇ ਕੰਚਨ ਸਿਉ ਭਾਈਆ ਨਹੀਂ ਤੋਲ ਮਨ ਦੇ ਰਾਮ ਲੀਆ ਮੋਲ ਮੋਏ ਰਾਮ ਆਪਣਾ ਕਰ ਜਾਣਿਆ ਸਹਿ ਸੁਭਾਏ ਮੇਰਾ ਮਨ ਮਾਨਿਆ ਰਹਾਉ ਬ੍ਰਹਮੈ ਕਦ ਕਰ ਅੰਤ ਨਾ ਪਾਇਆ ਰਾਮ ਭਗਤ ਬੈਠੇ ਘਰੇ ਆਇਆ ਕਹੋ ਕਬੀਰ ਚੰਚਲ ਮੱਤਿਆ ਕੀ ਕੇਵਲ ਰਾਮ ਭਗਤ ਵਿੱਚ ਭਾਗੀ ਗੌੜੀ ਕਬੀਰ ਜੀ ਜੇ ਮਰਨੇ ਸਭ ਜਗ ਤਰਾਸਿਆ ਸੋ ਮਰਨਾ ਗੁਰਸ਼ਬਦ ਪ੍ਰਗਾਸਿਆ ਕੈਸੇ ਮਰੋ ਮਰਨ ਮਨ ਮਾਨਿਆ ਮਰ ਮਰ ਜਾ ਤੇ ਜਿੰਦ ਰਾਮ ਨਾ ਜਾਣਿਆ ਰਹਾਉ ਮਰਨੋ ਮਰਨ ਕਹਿ ਸਭ ਕੋਈ ਸਹਿ ਜੇ ਮਰੇ ਅਮਰੋ ਸੋਈ ਕਹਿ ਕਬੀਰ ਮਨ ਭਇਆ ਆਨੰਦਾ ਗਿਆ ਪਰਮ ਰਹਿ ਪਰਮ ਆਨੰਦਾ ਗੌੜੀ ਕਬੀਰ ਜੀ

ਕੌਣ ਪਿਆਰੀ ਕਹਿ ਕਬੀਰ ਜਾ ਕੇ ਮਸਤਕ ਭਾਗ ਸਭ ਪਰ ਹਰਤਾ ਕੋ ਮਿਲਿਆ ਸੁਹਾਗ ਗੌੜੀ ਕਬੀਰ ਜੀ ਜਾ ਕੇ ਹਰ ਸਟਾ ਗੁਰ ਭਾਈ ਮੁਕਤ ਅਨੰਦਪੁਰਾ ਪੁਕਾਰਨ ਜਾਈ ਅਬ ਕਉ ਰਾਮ ਭਰੋਸੋ ਤੋਰਾ ਤਬ ਕਾਊ ਕਾ ਕਮਨ ਹੋਰ ਰਹਾਉ ਤੀਨ ਲੋਕ ਜਾ ਕੇ ਭਾਰ ਸੋ ਕਾਹ ਨ ਕਰੇ ਪੱਧਰ ਪਾਰ ਕਹੋ ਕਬੀਰ ਹੈ ਬੁੱਧ ਵਿਚਾਰੀ ਕਿਆ ਬਸ ਜਾਓ ਵੇਖਤੇ ਮੈਂ ਤਾਰੀ ਗੌੜੀ ਕਬੀਰ ਜੀ ਬਿਨ ਸਤਸਤੀ ਹੋਏ ਕੈਸੇ ਨਾਰ ਪੰਡਤ ਦੇ ਕਿਰਦੇ ਵਿਚਾਰ ਪ੍ਰੀਤ ਬਿਨਾਂ ਕੈਸੇ ਬਦੇ ਸਨੇ।

ਸੋਈ ਸੁਹਾਗਣ ਕਹਿ ਕਬੀਰ ਗੌੜੀ ਕਬੀਰ ਜੀ ਵਿਖਿਆ ਵਿਆਪਸਲ ਸੰਸਾਰ ਵਿਖਿਆ ਕੇ ਲੈ ਡੂਬੀ ਪਰ ਵਾਰ ਰੇ ਨਰ ਨਾਵ ਚੜੋ ਕਤ ਬੋੜੀ ਹਰ ਸਿਉ ਤੋੜ ਵਿਖਿਆ ਸੰਜੋੜੀ ਰਹਾਉ ਸੁਰ ਨਰ ਦਾਦੇ ਲਾਗੀ ਆਗ ਨਿਕਟ ਨੀਰ ਬਸ ਪੀਸ ਨਾ ਝਾਗ ਚੇਤਤ ਚੇਤਤ ਨਿਕ ਸਿਉ ਨੀਰ ਸੋ ਜਨ ਨਿਰਮਲ ਕਥਤ ਕਬੀਰ ਗੌੜੀ ਕਬੀਰ ਜੀ ਜੇ ਕੁਲ ਪੂਤ ਨਾ ਗਿਆਨ ਵਿਚਾਰੀ ਵਿਧਵਾ ਕਿਸ ਨਾ ਭਈ ਮੈਂ ਤਾਰੀ ਜੇ ਨਰਾਂ ਭਗਤ ਨਾ ਸਾਧੀ ਜਨਮਤ ਕਸ ਨਾ ਮਉ ਅਪਰਾਧੀ ਰਾਉ ਮੁੱਚ ਮੁੱਚ ਗਰਭ ਗਏ ਕੀਨ ਬਚਿਆ ਵੱਡ ਭੁਜ ਰੂਪ ਜੀਵੈ ਜਗ ਮੱਜਿਆ ਕਹੁ ਕਬੀਰ ਜੈਸੇ ਸੁੰਦਰ ਸਰੂਪ ਨਾਮ ਬਿਨਾ ਕਹਿ ਜੈਸੇ ਕਬੁੱਧ ਕ ਰੂਪ ਗੌੜੀ ਕਬੀਰ ਜੀ ਜੋ ਜਨ ਲੇਖ ਸੁਮਕਾ ਨਾਉ ਤਿਨਕੇ ਸਤ ਬਲਿਆਰੈ ਜਾਉ ਸੋ ਨਿਰਮਲ ਨਿਰਮਲ ਹਰ ਗੁਣ ਗਾਵੈ ਸੋ ਭਾਈ ਮੇਰੇ ਮਨ ਭਾਵੈ ਰਹਾਉ ਜੇ ਕਟ ਰਾਮ ਰਿਆ ਭਰਪੂਰ ਤਿਨਕੀ ਪਗ ਪੰਕ ਜਮ ਧੂਰ ਜਾਤ ਜੁਲਾ ਮਤ ਕਾ ਧੀਰ ਸਹਿਜ ਸਹਿਜ ਗੁਣ ਰਵੈ ਕਬੀਰ ਗੌੜੀ ਕਬੀਰ ਜੀ ਗਗਨ ਰਸਾਲ ਚੁਆ

ਚੀਨ ਰੰਜਨ ਲਾਇਆ ਕੋ ਕਬੀਰ ਤੋ ਅਨਪਉ ਪਾਇਆ ਗੌੜੀ ਕਬੀਰ ਜੀ। ਮਨ ਕਾ ਸੁਭਾਉ ਮਨਹਿ ਬੇਆਪੀ, ਮਨਹਿ ਮਾਰ ਕਵਣ ਸਿਰ ਥਾਪੀ, ਕਵਣ ਸੋ ਮੁਨ ਜੋ ਮਨ ਮਾਰੈ, ਮਨ ਕੋ ਮਾਰ ਕਾਹੁ ਕਿਸ ਤਾਰੈ ਰਹਾਉ, ਮਨ ਅੰਤਰ ਬੋਲੈ ਸਭ ਕੋਈ, ਮਨ ਮਾਰੈ ਬਿਨ ਭਗਤ ਨਾ ਹੋਈ, ਕਹੋ ਕਬੀਰ ਜੋ ਜਾਣੈ ਭੇਉ, ਮਨ ਮਸੂਦਨ ਤ੍ਰਿਪਣ ਦੇਉ। ਗੌੜੀ ਕਬੀਰ ਜੀ। ਉਹ ਜੋ ਦਿਸੇ ਅੰਬਰ ਤਾਰੇ, ਕਿਨ ਹੋਏ ਚੀਤੇ ਚੀਤਨ ਹਾਰੇ, ਕੋਰੇ ਪੰਡਤ ਅੰਬਰ ਕਾ ਸਿਉਂ ਲਾਗਾ, ਬੂਜੈ ਬੂਜਣ ਹਾਰ ਸੁਭਾਗਰ ਆਓ।

इस तन तन को क्या कर भैया, राम नाम काहे ना दड़ैया राव। कैत कबीर सुनो मन मेरे, अवाल होएगे तेरे गौड़ी ग्वैररी के पदे पैतीस राह गौड़ी ग्वैररी। अष्टपदियां कबीर जी की क्यों कर सतगुरु प्रसाद, सुख मांग दुख आगे आवै, सो सुखा मोह न मांगिया भावै। ਵਿਖਿਆ ਜੋ ਸੁਤ ਸੁਖ ਆਸਾ ਕੈਸੇ ਹੋਇਆ, ਰਾਜਾ ਰਾਮ ਨਿਵਾਸਾ ਰਹਾਉ, ਇਸ ਸੁਖ ਤੇ ਸਿਵ ਬ੍ਰਹਮਣ ਡਰਾਨਾ, ਸੋ ਸੁਖਮ ਸੱਚ ਕਰ ਜਾਨਾ। ਸਨਕਾਦਿਕ ਨਾਰਦ ਮੁਨ ਸੇਖਾ, ਤਿੰਨ ਪੀ ਤਨ ਮੈਂ ਮਨ ਨਹੀਂ ਪੇਖਾ, ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੁਟੇ ਮਨ ਕਾਂ ਸਮਾਏ, ਗੁਰਪ੍ਰਸਾਦੀ ਜੈ ਦਿਓ ਨਾਮਾ ਪਾਤ ਕੇ ਪ੍ਰੇਮ ਨਹੀਂ ਹੈ ਜਾਨਾ, ਇਸ ਮਨ ਕੋ ਨਹੀਂ ਆਵਣ ਜਾਨਾ, ਜਿਸ ਕਾ ਭਰਮ ਗਿਆ ਤਿੰਨ ਸੱਚ ਪਛਾਨਾ, ਇਸ ਮਨ ਕਉ ਰੂਪ ਨਰੇਖਿਆ ਕਾਈ, ਹੁਕਮੈ ਹੋਇਆ ਹੁਕਮ ਬੁਝ ਸਮਾਈ, ਇਸ ਮਨ ਕਾ ਕੋਈ ਜਾਣੈ ਭੇਉ, ਏ ਮਨ ਲੀਣ ਭੈ ਸੁਖਦੇਉ ਜੀਉ, ਏ ਆਰ ਸਗਲ ਸਰੀਰ ਆਏ ਮਨ ਰਾ ਕਉ ਰਵ ਰਹਿ ਕਬੀਰਾ ਗੌੜੀ ਗੁਆਰਰੀ, ਐਨ ਸੇਕ ਨਾਮ ਜੋ ਜਾਗੈ ਕੇ ਦੇਵ ਸਿੱਧ ਭੈ ਲਿਵਲਾ ਗਹਿ ਰਾਓ, ਸਿਆਦਿਕ ਸਿੱਧ ਸਗਲ ਮੁਨਹਾਰੇ, ਏਕ ਨਾਮ ਕਲਪ ਤਰ ਤਾਰੇ, ਜੋ ਵਰ ਵਰੇ ਸੋਧ ਨਾਇਆਨਾ, ਕਿਆ ਕਬੀਰ ਰਾਮ ਨਾਮ ਪਛਾਨਾ, ਗੌੜੀ ਪੀ ਸੋਰਠ ਵੀ ਰੇ ਜੀ, ਨਲੱਜ ਲਾਜ ਤੋਏ ਨਾਈ, ਹਰ ਤਜ ਕਤ ਕਾਉ ਕੇ ਜਾਈ, ਰਹਾਓ ਜਾ ਕੁਠਾ ਕਰੂ ਚਾ ਹੋਈ, ਸੋ ਜਨ ਪਰ ਘਰ ਜਾਤ ਨ ਸੋਈ, ਸੋ ਸਾਹਿ ਰਹਿ ਭਰਪੂਰ ਸਦਾ ਸੰਗ ਨਾਈ, ਅਰ ਦੂਰ ਖਬਲਾ ਚਰਨ ਸਰਨ ਹੈ, ਜਾ ਕੇ ਕਉ ਜਨ ਕਾ ਨਾਈ ਕਰ ਤਾਕੇ, ਸਭ ਕੋ ਕਹਿ ਜਾਸ ਕੀ ਬਾਤਾ, ਸੋ ਸਮਰਾਧ ਨਿਜ ਕਾ ਪਤ ਹੈ ਦਾਤਾ, ਕਹਿ ਕਬੀਰ ਪੂਰਨ ਜਗ ਸੋਈ, ਜਾ ਕਹਿ ਦਇਆ ਵਰਨਾ ਹੋਈ, ਕੌਣ ਕੋ ਪੂਜ ਪਿਤਾ ਕੋ ਕਾ ਕੋ, ਕੌਣ ਮਰੈ ਕੋ ਦੇਸਨ ਤਾਪੋ, ਹਰ ਠੱਗ ਜਾ ਕਉ ਉਠ ਗੌਰੀ ਲਾਈ, ਅਰ ਕਹਿ ਬਿਹੋ ਕਹਿ ਸਜੀਓ ਮੇਰੀ ਮਾਈ, ਰਹਾਓ ਕੌਣ ਕਬੁਰ ਕੌਣ ਕੀ ਨਾਰੀ, ਆ ਤਾਂ ਲੇ ਸਰੀਰ ਵਿਚਾਰੀ, ਕਹਿ ਕਬੀਰ ਠੱਗ ਸਿਓ ਮਨ ਮਾਨਿਆ, ਕਿ ਇਠ ਗੌਰੀ ਠੱਗ ਪਹਿਚਾਨਿਆ, ਆਬ ਮੌਕੋ ਪਏ ਰਾਜਾ ਰਾਮ ਸਹਾਈ, ਜਨਮ ਮਰਨ ਘਟ ਪਰਮ ਗਤ ਪਾਈ, ਰਹਾਓ ਸਾਧੂ ਸੰਗ ਦੀ ਓਰ ਲਾਏ, ਪੰਜ ਦੇ ਲਈ ਛਡਾਏ, ਅੰਮ੍ਰਿਤ ਨਾਮ ਜਪੋ ਰਸ ਰਸਨਾ, ਮੂਲ ਦਾਸ ਕਰ ਲੀਨੋ ਆਪਣਾ ਸਤਿਗੁਰ ਕੀਨੋ, ਪਰ ਉਪਕਾਰ ਕਾਲ ਜੀਣ ਸਾਗਰ ਸੰਸਾਰ, ਚੰਨ ਕਮ ਸੋ ਲਾਗਿਆ ਪ੍ਰੀਤ।

ਪੂਰ ਹੈ ਪ੍ਰਭ ਸੁਆਮੀ ਜਦ ਭੇਖੋ ਤਦ ਅੰਤਰ ਜਾਮੀ ਆਪਣੀ ਪਤਾ ਪੀ ਦੜਾਈ ਪੂਰਬ ਲਿਖਤ ਮਿਲਿਆ ਮੇਰੇ ਭਾਈ ਜਿਸ ਕਿਰਪਾ ਕਰ ਪੂਰਨ ਸਾਜ ਕਬੀਰ ਕੋ ਸੁਆਮੀ ਗਰੀਬ ਨਿਵਾਜ ਜਲੈ ਸੂਤਕ ਤਲੈ ਸੂਤਕ ਸੂਤਕ ਉਪਦਸ ਹੋਈ ਜਨਮ ਸੂਤਕ ਮੂਹੇ ਫੁਨ ਸੂਤਕ ਸੂਤਕ ਪਰਚ ਬਿਗੋਈ ਕੌਰੇ ਪੰਡੀਆ ਕੌਣ ਪਵਿੱਤਾ ਐਸਾ ਗਿਆਨ ਜਪ ਮੇਰੇ ਮੀਤਾ ਰਹਾਉ ਨੈਨੋ ਸੂਤਕ ਬਹਿਨੋ ਸੂਤਕ ਸੂਤਕ ਸਰਵਣੀ ਹੋਈ ਉਠਤ ਬੈਠ ਸੂਤਕ ਲਾਗੇ ਸੂਤਕ ਪਰੈ ਰਸੋਈ ਫਾਸਨ ਕੀ ਸਭ ਕੋਈ ਜਾਣੈ ਛੂਟਣ ਕੀ ਕਹੋਈ ਕਹਿ ਕਬੀਰ ਰਾਮ ਹਿਰਦੈ ਵਿਚਾਰੈ ਸੂਤਕ ਤਨੇ ਨਾ ਹੋਈ ਗੌੜੀ ਝਗੜਾ ਏਕ ਨਿਬੇਰੋ ਰਾਮ ਜੋ ਤੁਮ ਆਪਣੇ ਜਨ ਸਿਉ ਕਾਮ ਰਹਾਓ ਮਨ ਬੜਾ ਕੇ ਜਾ ਸਿਉ ਮਨ ਮਾਨਿਆ ਰਾਮ ਬੜਾ ਕੇ ਰਾਮ ਮੈਂ ਜਾਣਿਆ ਬ੍ਰਹਮਾ ਬੜਾ ਕੇ ਜਾ ਸੁ ਪਾਇਆ ਵੇਦ ਬੜਾ ਕੇ ਜਾਂ ਤੇ ਆਇਆ ਕਹਿ ਕਬੀਰੋਂ ਪਿਆ ਉਦਾਸ ਤੀਰਥ ਬੜਾ ਕੇ ਅਰਖਾ ਦਾਸ ਰਾ ਗੌੜੀ ਚੇਤੀ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭ ਉਡੀਨੀ ਭਰਮ ਕੀ ਤਾਟੀ ਰਹਿ ਨਾ ਮਾਇਆ ਪਾਂਦੀ ਰਹਾਓ ਦੁ ਚਿੱਤੈ ਕੀ ਦੋਏ ਤੁਨੀ ਗਿਰਾ ਥੂਣ ਗਿਰਾਨੀ ਮੋਹ ਬਲੇਡਾ ਟੁੱਟਾ ਤਿਸ਼ਨਾ ਸ਼ਾਨ ਭਰੀ ਤਰ ਉਪਰ ਦੁਰਮਤ ਪਾਂਡਾ ਫੂਟਾ ਆਂਦੀ ਪਾਛਾ ਜੋ ਜਲ ਵਰਖਿਆ ਤੇਨੇ ਤੇਰਾ ਜਨ ਭੀਨਾ ਕਹਿ ਕਬੀਰ ਮਨ ਭਿਆ ਪ੍ਰਕਾਸ਼ ਉਹਦਾ ਭਾਨ ਜਪ ਚੀਨਾ ਗੌੜੀ ਚੇਤੀ ਏ ਕਿਉਂ ਕਰ ਸਤਿਗੁਰ ਪ੍ਰਸਾਦ ਹਰ ਜਸ ਸੁਣੈ ਨਾਰ ਗੁਣ ਗਾਵੇ ਬਤਨੀ

ਤਾਤ ਸਿਆ ਕੇ ਜੀਉ ਦੇਹੀ ਐਸੇ ਪਿਤਰ ਹਮਾਰੇ ਕਹੀ ਆਪਣੇ ਕਹਿ ਨਾ ਲੇਹੀ ਸਰ ਜੀਉ ਕਾਟਾ ਨਿਰਜੀਉ ਪੂਜੈ ਅੰਤ ਕਾਲ ਕਉ ਭਾਰੀ ਰਾਮ ਨਾਮ ਕੀ ਯਤਨੇ ਜਾਨੀ ਭੈ ਡੂਬੇ ਸੰਸਾਰੀ ਦੇਵੀ ਦੇਵਾ ਪੂਜਾ ਡੋਲੈ ਪਾਰ ਬ੍ਰਹਮ ਨਹੀਂ ਜਾਨਾ ਕੈਦ ਕਬੀਰ ਕੁਲ ਨਹੀਂ ਚੇਤੇ ਆ ਵਿਖਿਆ ਸੁਣ ਲਪਟਾਨਾ ਗੌੜੀ ਜੀਵ ਮਰੈ ਮਰੈ ਪੁਣ ਜੀਵੈ ਐਸਾ ਸੁਣ ਸਮਾਇਆ ਅੰਜਨ ਮਾਇ ਨਿਰੰਜਨ ਰਹੀ ਹੈ ਬੋੜ ਨਾ ਭਵ ਜਲ ਪਾਇਆ ਮੇਰੇ ਰਾਮ ਐਸੀ ਕੀ ਬਲੋਈਐ ਗੁਰਮਤ ਮਨੁਆਸ ਰਾਘਵੇਨ ਬਿਦ ਅਮਰਤ ਪੀ ਹੋਈ ਹੈ ਰਹਾਉ ਗੁਰ ਕੈ ਬਾਣ ਬਜਰ ਕਾਲਾ ਸ਼ੇਦੀ ਪ੍ਰਗਟ ਪਦ ਪ੍ਰਗਾਸਾ ਸਖਤ ਅੰਧੇਰ ਜੇਵੜੀ ਪਰਮ ਜੂਗਾ ਨੇ ਚਲ ਸਿਵ ਕਰ ਬਾਸਾ ਤਿੰਨ ਬਿਨ ਬਾਣ ਤਨਕ ਚੜ੍ਹਾਈ ਹੈ ਜਗ ਬੇਦਿਆ ਭਾਈ ਦੈਸ ਬੁੱਢੀ ਪਾਉਣ ਚਲਾਵੈ ਡੋਰ ਆਈ ਲਿਵਲਾਈ ਹੁਣ ਮਨ ਮਨੁਆ ਸੁਨ ਸਮਾਨਾ ਦੁਬਦਾ ਦੁਰਮਤ ਭਾਗੀ ਕਿਆ ਕਬੀਰ ਅਨੁਭਵ ਇੱਕ ਦੇਖਿਆ ਰਾਮ ਨਾਮ ਲਿਵਲਾ ਕੀ ਗੌੜੀ ਬੈਰਾਗਨ ਤੇ ਬਦੇ ਉਲਟਤ ਪਾਉਣ ਚੱਕਰ ਘੱਟ ਭੇਦੇ ਸੁਰਤ ਸੁਨ ਅਨੁਰਾਗੀ ਆਵ ਨਾ ਜਾਏ ਮਰਨ ਨਾ ਜੀਵੈ ਤਾਸ ਖੋਜ ਬੈਰਾਗੀ ਮੇਰੇ ਮਨ ਮਨ ਹੀ ਤੇ ਉਲਟ ਸਮਾਨਾ ਗੁਰਪ੍ਰਸਾਦ ਅਗਲ ਭਈ ਆਵਰ

ਬੀਆਦਨ ਜਾਣਿਆ ਤੇਰੀ ਨਿਰਗੁਣ ਕਥਾ ਕਾਏ ਸਿਉ ਕਹੀ ਹੈ ਐਸਾ ਕੋਈ ਬਵੇਕੀ ਕਉ ਕਬੀਰ ਜਿਨ ਦੀ ਅਪਲੀਤਾ ਤਿੰਨ ਤੈਸੀ ਝੱਲ ਦੇਖੀ ਗੌੜੀ ਤੈ ਪਾਵ ਸਿੰਧ ਧੂਪ ਨਹੀਂ ਸ਼ਹੀਆ ਤੈ ਉਤਪਤ ਪਰਲੋ ਨਾ ਹੀ ਜੀਵਨ ਮ੍ਰਿਤ ਨਾ ਦੁੱਖ ਸੁਖ ਵਿਆਪੈ ਸੁਨ ਸਮਾਧੂ ਤੈ ਨਾ ਹੀ ਸਹਿਜੀ ਕਥ ਕਥਾ ਨਿਰਾਰੀ ਤਲ ਨਹੀਂ ਚੜੈ ਜਾਏ ਨਾ ਮੁਖਾਤੀ ਅਲਕੀ ਲਗੇ ਨਾ ਭਾਰੀ ਰਹਾਉ ਵਰ ਦੁਰਗ ਦਉ ਨਹੀਂ ਨਾ ਤੈ ਨਾ ਹੀ ਰਾਤ ਦਿਨ ਤੈ ਨਾ ਹੀ ਜਲ ਨਹੀਂ ਪਾਵਨ ਪਾਵਕ ਜਲ ਨਹੀਂ ਪਵਨ ਪਾਵਕ ਹੁਨਾ ਹੀ ਸਤਿਗੁਰ ਤਾਂ ਸਮਾਈ ਅਗਮ ਗੋਚਰ ਰਹਿ ਨਿਰੰਤਰ ਗੁਰ ਕਿਰਪਾ ਤੇ ਲਈ ਹੈ ਕਿਆ ਕਬੀਰ ਬਲ ਜਾਉ ਗੁਰੇ ਆਪਣੇ ਸਤਸੰਗਤ ਮਿਲ ਰਹੀ ਹੈ ਗੌੜੀ ਪਾਪ ਪੁੰਦੋਏ ਬੈਲ ਬਿਸਾਏ ਪਵਨ ਪੂਜਾ ਪ੍ਰਗਾਸਿਓ ਤ੍ਰਿਸ਼ਨਾ ਗੁਣ ਭਰੀ ਘਟ ਪੀਤਰ ਇਨ ਵਿਦ ਟਾੜ ਬਿਸਾਹਿਓ ਐਸਾ ਨਾਇਕ ਰਾਮ ਮਹਾਰਾ ਸਲ ਸਰ ਕੀ ਬਣਜਾਰਾ ਰਹਾਉ ਕਾਮ ਕ੍ਰੋਧ ਭੈ ਜਗਾਤੀ ਮੰਤਰੰਗ ਬਟਵਾਰਾ ਪੰਚ ਤਤ ਮਿਲਦਾਨ ਨਵੇਰੋ ਟਾਂਡਾ ਉਤਰੈ ਪਾਰਾ ਕਹਿ ਕਬੀਰ ਸੁਨੋਰੇ ਸੰਤੋ ਐਸੀ ਬਣਿਆਈ ਅਬ ਐਸੀ ਬਣਿਆਈ ਘਾਟੀ ਚੜ੍ਹਦ ਵੈਲ ਇੱਕ ਤਾਕਾ ਚਲੋ ਗੌਣ ਛਿਟਕਾਈ।

ਕਉ ਡੜੀਆ ਬਾਦੇ ਤਨਖੜੀ ਭਾਉ ਘਰ ਆਏ ਮੁਕਲਾਉ ਆਏ ਰਹਾਉ ਉਹ ਜੇ ਦੱਸਿਆ ਕੂੜੀ ਕੌਣ ਲਾਜ ਵਹਾਰੀ ਲਾਜ ਕੜੀ ਸਿਉਂ ਤੂਟ ਪੜੀ ਉੱਠ ਚੱਲੀ ਬਨਹਾਰੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਆਪਣਾ ਕਾਰ ਸਵਾਰੇ ਤਾਂ ਸੁਹਾਗਣ ਜਾਣੀ ਹੈ ਗੁਰ ਸ਼ਬਦ ਵਿਚਾਰੇ ਕਿਰਤ ਗੀਬਾਂ ਦੀ ਸਾਫਰ ਹੈ ਦੇਖੋ ਵਿਚਾਰੀ ਇਸ ਨੂੰ ਕਿਆ ਆਖੀਐ ਕਿ ਕਰੇ ਵਿਚਾਰੀ ਭੈਣ ਰਾਸੀ ਉੱਠ ਚੱਲੀ ਚਿੱਤ ਬੰਦ ਨਾ ਧੀਰਾਰ ਕੀ ਚਰਨੀ ਲਾਗ ਰਹੋ ਪਸਰਨ ਕਬੀਰਾ ਗੌੜੀ ਜੋਗੀ ਕਹਿ ਜੋਗ ਬਲ ਮੀਠਾ ਔਰ ਨਾ ਦੂਜਾ ਭਾਈ ਰੰਡਤ ਮੰਡਤ ਇੱਕ ਹੈ ਸ਼ਬਦੀ ਦੇ ਕਹਿ ਸਦ ਭਾਈ ਅਰਬਿੰਦ ਪਰਮ ਪੁਲਾਨੇ ਅੰਦਾ ਜਾ ਪੈ ਜਾਊ ਆਪ ਛੁਟਕਾ ਛੁਟਾ ਜਾ ਪੈ ਜਾਊ ਆਪ ਛੁਟਕਾਵਨ ਤੇ ਬਾਦੇ ਬਹੁ ਬੰਦਾ ਰਹਾਓ ਜੈ ਤੇ ਉਪਜੀ ਤੈ ਸਮਾਨੀ ਇਹ ਵਿਦ ਵਿਸਰੀਤਾ ਵੀ ਪੰਡਤ ਗੁਣੀ ਸੂਰ ਹਮਦਾਤੇ ਕਹਿ ਬੜ ਹਮ ਕਹੀ ਜਿਸੇ ਬੁਝਾਏ ਸੋਈ ਬੂਜੈ ਬਿਨ ਬੂਜੈ ਕਿਉਂ ਰਹੀ ਹੈ ਸਤਿਗੁਰੂ ਮਿਲਿਆਂ ਦੇ ਰਾਜੂ ਕਹਿਣ ਵਿਦਮਾਨਕ ਲਈ ਹੈ ਤਾਜ ਬਾਵੇ ਦਾਨ ਬੇਕਾਰਾ ਹਰ ਪਦੜ ਕਰ ਰਹੀ ਹੈ ਕਿਆ ਕਬੀਰ ਗੂੰਗੇ ਗੁੜਕਾਇਆ ਪੂਛੇ ਤੇ ਕਿਆ ਕਹੀ ਹੈ ਰਾਗ ਗੌੜੀ ਕਬੀਰ ਰਾਗ ਗੌੜੀ ਪੂਰਬੀ ਕਬੀਰ ਜੀ ਇਹ ਕਿਉਂ ਕਾਰ ਸਤਿਗੁਰ ਪ੍ਰਸਾਦ ਜੈ ਕੁਸ਼ਾਹ ਤੈ ਕਿਸ਼ਨਾ ਹੀ ਪੰਜ ਦੱਤ ਹੈ ਨਾ ਹੀ ਐੜਾ ਪਿੰਗਲਾ ਸੁਕੁਣ ਬੰਦੇ ਅਗੁਣ ਕਤ ਜਾਈ ਧਾਗਾ ਟੁੱਟਾ ਕਗਣ ਬਿਨਾ ਬਿਨਸ ਗਿਆ ਤੇਰਾ ਬੋਲਤ ਕਾਂ ਸਮਾਈ ਇਹ ਸੰਸਾ ਮੌਕੋ ਵੰਦਨ ਵਿਆਪੈ ਮੌਕੋ ਨਾ ਕਹਿ ਸਮਝਾਈ ਰਾਓ ਜੈ ਬਰ ਭੰਡ ਪਿੰਡ ਤੈ ਨਾ ਹੀ ਰਚਨਹਾਰ ਤੈ ਨਾ ਹੀ ਜੋੜਨ ਹਾਰੇ ਤੋ ਸਦਾ ਤੀਤਾ ਏ ਕਹੀ ਇੱਕ ਸਮਾਈ ਜੋੜੀ ਜੁੜੈ ਨਾ ਤੋੜੀ ਟੁੱਟੈ ਜਬ ਲਗੋਏ ਬਿਨਾਸੀ ਕਾਕੋ ਠਾਕੁਰ ਕਾਕੋ ਸੇਵਕੋ ਕਾਹੂ ਕਹਿ ਜਾਸੀ ਕਹਿ ਕਬੀਰ ਲਵ ਲਾਗ ਰਹੀ ਹੈ ਜੈ ਬਸੈ ਦਿਨ ਰਾਤੀ ਆਖਾਂ ਮਰ ਮੋਨ ਨਹੀਂ ਪਰ ਜਾਨੇ ਉਦਨ ਤੋ ਸਦਾ ਬਿਨਾਸੀ ਰਹਾਓ ਸੁਰਤ ਸਿਮਰ ਦੋਏ ਕੰਨੀ ਮੁੰਦਰਾ ਪਰਮਤ ਬਾਰ ਕਿੰਤਾ ਸੁਨ ਗੁਪਾਮੈ ਆਸਨ ਬੈਸਨ ਕਲਪਤ ਬਿਭਰਜਤ ਪੰਥਾ ਮੇਰੇ ਰਾਜਨ ਮੈਂ ਰਾਗੀ ਜੋਗੀ ਮਰਤਨ ਸੋਗ ਬਿਜੋਗੀ ਰਹਾਉ ਖੰਡ ਬ੍ਰਹਿਮੰਡ ਮੇਰਾ ਸਿੰਘੀ ਮੇਰਾ ਬਟੂਆ ਸਭ ਜਗ ਪਸਮਾ ਤਾਰੀ ਤਾੜੀ ਲਾਗੀ ਤੇ ਪਲ ਲਪਟੀ ਐ ਛੁਟੈ

ਜੁਗ ਜੁਗ ਸਾਧ ਸਾਜੀ ਤੇਰ ਭਾਈ ਤੰਤੀ ਤੂੜ ਸੁਨਾਈ ਅਨੰਦ ਕਿੰਗ ਗਰੀਬਾ ਜੀ ਸੁਣ ਮਨ ਮਗਨ ਪਏ ਹੈ ਪੂਰੇ ਮਾਇਆ ਢੋਲ ਨਾ ਲਾਗੀ ਗਿਆ ਕਬੀਰਤਾ ਕੋ ਪੁਨਰਭ ਜਨਮ ਨਾਹੀ ਨਹੀਂ ਖੇਲ ਬਹਿ ਗਏ ਉਹ ਬੈਰਾਗੀ ਗੌੜੀ ਗਜ ਨਵ ਗਜ ਦਸ ਗਜ ਕੀਸ ਪੁਰੀ ਏਕਤ ਨਾਈ ਸਾਠ ਸੂਲਦ ਨਵਖੰਡ ਬਹੱਤਰ ਪਾਠ ਲਗੂ ਵਧਕਾਈ ਗਈ ਬਵਾਂ ਨਾਵਣ ਮਾਓ ਕਰ ਛੋਟੇ ਜਾਏ ਜੁਲਾਓ ਰਾਓ ਗਜਨਾ ਮਿਨੀਏ ਤੋਲ ਨ ਤੁਲੀਏ ਪਾਚਨ ਸਿਰ ਅਡਾਈ ਜੋ ਘਰ ਪਾਚਨ ਬੇਗ ਨ ਪਾਵੈ ਝਗਰਤ ਝਗਰ ਕਰੈ ਕਰਹਾਈ ਇਨਕੀ ਬੈਠ ਕਸਮ ਕੀ ਬਰਕਸ ਇਹ ਬੇਲਾਗਤ ਆਈ ਛੁਟੈ ਕੁੰਡੈ ਭੀਗੈ ਪੁਰੀਐ ਚਲੈ ਜੁਲਾਓ ਰਸਾਈ ਸ਼ੋਸ਼ੀ ਨਲੀ ਦੰਤ ਨਹੀਂ ਨਿਕਸੈ ਨੱਤਰ ਰਹੀ ਉਰਝਾਈ ਛੋਟ ਪਸਾਰੀਆਂ ਰਸ ਬਬਰੀ ਕਉ ਕਬੀਰ ਸਮਝਾਈ ਗੌੜੀ ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਾਂ ਹੋਏ ਜਿਤ ਕਰਨਾਮ ਨਾ ਉਪਜੈ ਬੂਟ ਮਰੇ ਜਨ ਸੋਏ ਸਾਵਣ ਸੁੰਦਰ ਰਾਮਈਆ ਮੇਰਾ ਮਨ ਲਾਗਾ ਧੋਏ ਰਾਓ ਸਾਧ ਮਿਲੈ ਸਤ ਪਾਈਐ ਕਿ ਇਹ ਜੋਗ ਕੇ ਭੋਗ ਉਦੋਂ ਮਿਲ ਕਾਰਜ ਉਪਜੈ ਰਾਮ ਨਾਮ ਸੰਜੋਗ ਲੋਕ ਜਾਣੈ ਕੀ ਤੈ ਤੋ ਬ੍ਰਹਮ ਵਿਚਾਰ ਜੋ ਕਾਂਸੀ ਉਪਦੇਸ਼ ਹੋਏ ਮਾਨ ਸਮਰਥੀ ਬਾਰ ਕੋਈ ਗਾਵੈ ਕੋ ਸੁਣੈ ਅਰਨਾਮਾ ਜਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਗੌੜੀ ਜੇਤੇ ਯਤਨ ਕਰਤ ਤੇ ਡੂਬੇ ਪਾਵ ਸਾਗਰ ਨਹੀਂ ਤਾਰੇ ਉਰੇ ਕਰਮ ਧਰਮ ਕਰਤੇ ਬਹੁ ਸੰਜਮ ਅਹਮਦ ਮੰਨ ਜਾ ਰਹੇ ਉਰੇ ਸਾਸ ਗ੍ਰਾਸ ਕੋ ਦਤ ਡਾਕਰ ਸੁਖ ਮਨੋ ਬਿਸਾਰੇ ਉਰੇ ਰਲਾਲ ਮੂਲ ਜਨਮੈ ਕੌਡੀ ਬਦਲੇ ਹਾਰੇ ਉਰੇ ਰਾਹ ਤਿਸ਼ਨਾ ਤ੍ਰਿਕਾ ਭੂਕ ਭ੍ਰਮ ਲਾਗੀ ਉਰਦੇ ਨਾ ਵਿਚਾਰੇ ਉਰੇ ਉਨਮਤ ਮਾਨ ਰਿਓ ਮਨ ਮਾਈ ਗੁਰਕੇ ਸ਼ਬਦ ਨ ਧਾਰੇ ਉਰੇ ਸਵਾਦ ਲੁਪਤ ਇੰਦਰੀ ਰਸ ਪ੍ਰੇਰ

ਨਹੀਂ ਹੈ ਭਾਵ ਭਗਤ ਭਗਵਾਨ ਸੰਪੈ ਦੇਖ ਨਾ ਰੱਖੀ ਹੈ ਬਿਪਤ ਦੇਖ ਨਾ ਰੋਏ ਜੋ ਸੰਪੈ ਤੋਂ ਬਿਪਤ ਹੈ ਬਿਦ ਤੇ ਰਚਿਆ ਨਾ ਸੋਏ ਬਿਦ ਨੇ ਰਚਿਆ ਸੋਏ ਕਹਿ ਕਬੀਰ ਅਬਜਾਨੇ ਆ ਸੰਤਰ ਦੈ ਮੁਝਾਰ ਸੇਵਕ ਸੋ ਸੇਵਾ ਭਲੇ ਜੇ ਘਟ ਵਸੈ ਮੁਰਾਰ ਗੌੜੀ ਰੇ ਮੰਤੇ ਦਾ ਕੋ ਨਹੀਂ ਖਿੰਚ ਲੈ ਜਿਨ ਭਾਰ ਬਿਰਖ ਬਸੇ ਰੋ ਬੰਕੋ ਦੈ ਸੋਏ ਸੰਸਾਰ ਰਾਮ ਰਸ ਪੀਅਰੇ ਜੇ ਰਸ ਬਿਸਰ ਗਏ ਰਸ ਔਰ ਔਰ ਮੂਹੇ ਕਹਿ ਰੋਈਏ ਜੋ ਆਪਾ ਤਿਰ ਨਾ ਰਹਾਏ ਜੋ ਉਪਜੈ ਸੋ ਬਿਨ ਸਹਿ ਦੁੱਖ ਕਰ ਰੋਏ ਬੁਲਾਏ ਜੈ ਕੀ ਉਪਜੀ ਤੈਰ ਜੀਵੀ ਉਤ ਮਰਦਨ ਲਾਗ ਕਹਿ ਕਬੀਰ ਚਿਤ ਆਰਾਮ ਸਿਮਰ ਬੈ ਰਾਗ ਰਾਗ ਔੜੀ ਪੰਥ ਨਿਹਾਰੇ ਕਾਮਣੀ ਲੋਚਨ ਭਰੀ ਲੇ ਸਾਸਾ ਔਰ ਨਾ ਭੀਜਿਆ ਪਗਨਾ ਕੀ ਸੈਰ ਦਸਮ ਕੀ ਆਸਾ ਉਡੋਨਾ ਕਾਗਾ ਕਾਰੇ ਬੇਗ ਮਿਲ ਲੀਜੈ ਆਪਣੇ ਰਾਮ ਪਿਆਰੇ ਰਹਾਓ ਕਹਿ ਕਬੀਰ ਜੀਵਨ ਪਦ ਕਾਰਨ ਹਰ ਕੀ ਪਦ ਗਰੀਜੈ ਏਕ ਦਾ ਨਾਮ ਨਾਰਾਇਣ ਦਸਨਾ ਰਾਮ ਰਵੀਜੈ ਰਾਗ ਗੌੜੀ ਗਿਆਰਾਂ ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਜ ਬਨਾ ਰਸ ਗਾਉਂ ਰੇ ਵਾ ਕਸੂ ਰੂਪ ਦੇਗ ਮੋ ਗੁਆਰਨ ਮੋਖੋ ਛੋੜ ਨਾ ਆਓ ਨਾ ਜਾਓ ਰੇ।

ਬਾਵਨ ਅੱਛਰ ਲੋਕ ਤ੍ਰੈ ਸਭ ਕਿਸੇ ਨਹੀਂ ਮਾਹੇ ਏਕ ਅੱਖਰ ਸਿਰ ਏਕ ਅੱਖਰ ਖਿਰ ਜਾਏਗਾ ਉਹ ਅੱਖਰ ਇਨ ਮੈਂ ਨਾਹੇ ਜਾ ਬੋਲਤ ਹੈ ਅਕਸ਼ਰ ਪਾਵਾਂ ਜਾ ਬੋਲ ਤੈ ਮਨ ਨਾ ਰਹਾਵਾਂ ਬੋਲ ਬੋਲ ਮਦ ਹੈ ਸੋਈ ਜਾ ਸੋ ਹੈ ਤਸ ਲਖੇ ਨ ਕੋਈ ਅਲਾ

ਟੱਟਾ ਮਿੰਟ ਘੱਟ ਘਾਟ ਕਟਮਾਹੀ ਖੋਲ ਕਪਾਟ ਮੈਲ ਕੇ ਨਾ ਜਾਹੀ ਦੇਖ ਟਲ ਟਲ ਕਿਤੇ ਨਾ ਜਾਵਾਂ ਰਹਿ ਲਪਟ ਘੱਟ ਪਰਚੋ ਪਾਵਾਂ ਠੱਠਾ ਏ ਦੂਰ ਠੱਗ ਨੀਰਾ ਨੀਟ ਨੀਟ ਮਨ ਕੀਆ ਧੀਰਾ ਜਿਨ ਠੱਗ

ਆਨ ਵੈ ਨਾ ਫੁਣ ਸੰਚਰੈ ਧਨ ਜਨਮ ਤਾਹੀ ਕੋ ਕਣੈ ਮਾਰੈ ਏਕਤਾਜ ਜਾਇ ਖਣੈ ਤੱਤਾ ਤੱਤਾ ਤਉ ਤੱਤੈ ਤੱਤਾ ਤਰ ਤਰਿਉ ਨਹਿ ਜਾਈ ਤਨ ਤ੍ਰੈ ਭਵਣ ਮੈ ਰਹਿਉ ਸਮਾਈ ਜੋ ਤ੍ਰੈ ਭਵਣ ਧਨ ਜੋ ਤ੍ਰੈ ਭਵਣ ਧਨ ਮੈਂ ਸਮਾਵਾ ਤਉ ਤੱਤੈ ਤੱਤ ਮਿਲਿਆ ਸੱਚ।

ਦੱਦਾ ਦੇਖ ਜੋ ਬਿਨਾ ਸੁਨਹਾਰਾ ਜਸਾ ਦੇਖ ਦਸ ਰਾਖ ਵਿਚਾਰਾ ਦਸਵੇਂ ਦੁਆਰ ਕੁੰਚ ਜਾਪ ਦੀਜੈ ਤਾਉ ਦਿਆਲ ਕੁ ਦਰਸ਼ਨ ਕੀਜੈ ਤਾ ਦਾਰਦ ਉਰਦ ਨਬੇਰਾਰਦ ਉਰਦ ਮੰਜ ਬਸੇਰਾਰਦ ਸੁਹਾਡ ਉਰਦ ਜੋ ਆਵਾ ਤਾਉ ਰਾਧੈ ਉਰਦ ਮਿਲ ਸੁਖ ਪਾਵਾ ਨੰਨਾ ਨਿਧ ਦਿਨ ਨਿਰਕਤ ਜਾਏ ਨਿਰਕ ਨੈ ਰਹਿ ਰਵਤਾਏ ਨਿਰਕ ਨਿਰਕ ਜਾਪਾਏ ਪਾ ਜਾਏ ਪਾਵਾਂ ਤਬਲੇ ਨਿਰਕ ਨਿਰਕ ਮਿਲਾਵਾਂ ਪਾ ਪੱਪਾ ਅਪਰ ਪਾਰ ਨਹੀਂ ਪਾਵਾਂ ਪਰਮ ਜੋਸ਼ ਚੋ ਪਰਚੋਲਾ ਵਾ ਪੰਚੋ ਇੰਦਰੀ ਨਿਰਗ ਨਿਰਗਹ ਨਿਰਗ੍ਰਹ ਕਰੀ ਪਾਪ ਪੁਣ ਦੋ ਨਿਰਵਰ ਨਿਰਵਰਈ ਫਫਾ ਬਿਨ ਫੂਲੋ ਫਲ ਹੋਈ ਤਾਂ ਬਲਪੰਕ ਲਖੇ ਜੋ ਕੋਈ ਦੂਣ ਨ ਪਰੀ ਪੰਕ ਵਿਚਾਰਾ ਤਾਂ ਬਲਪੰਕ ਸਭੈ ਤਨ ਫਾਰੈ ਬੱਬਾ ਬਿੰਦਾ ਬਿੰਦ ਮਿਲਾਵਾ ਬਿੰਦਾ ਬਿੰਦਾ ਬਿਸ਼ਨ ਪਾਵਾਂ ਬੰਦਾ ਹੋਏ ਬੰਦਗੀ ਗਹਿ ਬੰਦਕ ਹੋਏ ਬੰਦ ਸੁਧ ਲਹਿ

ਹੋਇ ਸੁਮਨ ਕੋ ਜਾਣੈ ਮਤ ਕੋਈ ਮਨ ਮਿਲਤਾ ਬਿਲਮਾਵੈ ਮਗਨ ਪਿਆ ਤੇ ਸੂ ਸੱਚ ਪਾਵੈ ਮੰਮਾ ਮਨ ਸੋ ਕਾਜ ਹੈ ਮਨ ਸਾਧੈ ਸਿਧ ਹੋਏ ਮਨ ਹੀ ਮਨ ਸੋ ਰਹੇ ਕਬੀਰਾ ਮਨ ਸੋ ਮਿਲਿਆ ਨਾ

ਚੈਤ ਜਨ ਕਸ ਨ ਤਰੈ ਰਹਾਉ ਤਾਰੀ ਲੈ ਗਨਕਾ ਬਿਨ ਰੂਪ ਕੁਬਿਜਾ ਬਿਆਦ ਅਜ਼ਾਮਿਲ ਤਾਰੀ ਅਲੈ ਚਰਨ ਪਤਕ ਜਨ ਤੇਉ ਮੁਕਤ ਭੈ ਹਉ ਬਲ ਬਲ ਜਨ ਰਾਮ ਕਹੈ ਦਾਸੀ ਸੁਤ ਜਨ ਬਿਦਰ ਸੁਦਾਮਾ ਉਗਰ

ਜਮ ਡੰਡਨ ਲਗਾਏ ਤਜੀ ਲੈ ਸਰਬ ਜੰਜਾਲ ਜੈਸਾ ਰੰਗ ਕੁਸੰਬਕਾ ਤੈਸਾ ਇਹ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਕਹੋ ਰਵਿਦਾਸ ਚਮਾਰ ਗੌੜੀ ਪੂਰਬੀ ਰਵਿਦਾਸ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੂਪ ਪਰਿਓ ਜੈਸੇ ਦਾਦਰਾ ਕਸ ਦੇਸ ਵਿਦੇਸ ਨ ਬੂਜ ਐਸੇ ਮੇਰਾ ਮਨ ਵਿਖਿਆ ਵਿਮੋਹਿਆ ਕਛ ਆਰਾ ਪਰ ਨ ਸੂਜ ਸਾਗਲ ਪਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ ਰਹਾਉ ਮਲਨ ਪਈ ਮਤ ਮਾਧਵਾ ਤੇਰੀ ਗਤ ਲਖੀ ਨਾ ਜਾਏ ਕਰੋ ਕਿਰਪਾ ਪ੍ਰਮ ਚੁਕਾਏ ਮੈਂ ਸਮਤ

ਮਹੱਲਾ ਪਹਿਲਾ ਕਰ ਪਹਿਲਾ ਸੋਦਾਰ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵੈ ਸੁਰ ਸਮਲੈ ਬਾਜੇ ਤੇਰੇ ਨਾਂ ਦੇ ਅਨੇਕ ਸੰਕਾ ਕੀਤੇ ਤ੍ਰਿਵਾਵਨ ਹਾਰ ਕੀਤੇ ਤ੍ਰਿ ਰਾਗ ਪੁਰੀ ਸੋ ਕਹੀ ਹੈ ਕੀਤੇ ਤ੍ਰਿ ਗਾਵਨ ਹਾਰ ਗਾਵਣ ਤੁਨੋ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰ ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੈ ਗਾਵਣ ਤੁਦਨੋ ਈਸ਼ਰ ਵਰਮਾ ਦੇਵੀ ਸੋਹਣ ਤੇਰੀ ਸਦਾ ਸਵਾਰੈ ਗਾਵਣ ਤੁਦਨੋ ਇੰਦਰ ਦਰਾਸਨ ਬੈਠੇ ਦੇਵਤੇ ਅੰਦਰ ਨਾਲੈ ਗਾਵਣ ਤੁਦਨੋ ਸਿੱਧ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੈ ਗਾਵਣ ਤੁਦਨੋ ਜਤੀ ਸਤੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੈ ਗਾਵਣ ਤੁਦਨੋ ਪੰਡਿਤ ਪੰਡਰ ਕੀ ਸਾਰ ਜੁਗ ਜੁਗ ਵੇਦਾ ਨਾਲੈ ਜੁਗ ਜੁਗ ਬੇਦਾ ਨਲ ਲੈ ਗਾਵਣ ਤੁਦਨੋ ਮੋਣੀਆ ਮਨਮੋਹਨ ਸੁਰਗਮਸ ਪਿਆ ਲੈ ਗਾਵਣ ਤੁਦਨੋ ਰਤਨੋ ਪਾਏ ਤੇਰੇ ਅਸਰ ਤੀਰਥ ਨਲ ਲੈ ਗਾਵਣ ਤੁਦਨੋ ਮਹਾਂਬਲ ਸੂਰਾ ਗਾਵਣ ਤੁਦਨੋ ਖਾਣੀ ਚਾਰ ਹੈ ਗਾਵਣ ਤੁਦਨੋ ਖੰਡ ਮਲ ਬ੍ਰਹਿਮੰਡਾ ਕਰ ਕਰ ਕਿਤਰੇ ਤਾਰ ਹੈ ਸੇ ਤੁਦਨੋ ਗਾਵਣ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਲ ਲੈ ਹੋਰ ਕਿਤੇ ਤੁਦਨੋ ਗਾਵਣ ਸੇ ਮੈਂ ਚਿਤਨਾ ਆਵਣ ਨਾਨਕਿਆ ਵਿਚਾਰ ਹੈ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਮਸੀ ਮਾਇਆ ਜਿਨੂੰ ਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਉਂ ਤਿਸਤੀ ਵਡਿਆਈ ਜੋ ਤੁਸ ਪਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸ਼ਾਹ ਸਾਹਾ ਪਤ ਸਾਹਿਬ ਨਾਨਕ ਰਹਿ ਨਰਜਾਈ ਆਸਾ ਮਹੱਲਾ ਚੌਥਾ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸੁਪਤਿਆਵੇ ਤੁਧ ਜੀ ਹਰ ਸੱਚੇ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰ ਧਿਆਵੂ ਸੰਤੂ ਜੀ ਸਭ ਦੁੱਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਇੱਕ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਚ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਨਾਖ ਵਿਖਾਣਾ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕਰਬਾਨਾ ਹਰ ਧਿਆਵੈ ਤੁਧ ਜੀ ਸੇ ਜਨ ਮਸਕ ਵਾਸੀ ਸੇ ਮੁਖ ਪੈਜਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਪਉ ਸਵਕ ਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰੂ ਸਮਾਸੀ ਸੇਤਾਨ ਸੇਤਾ ਜਨ ਹਰ ਧਿਆਇਆ ਜੀ ਜਨ ਨਾਨਕ ਬਲ ਜਾਸੀ ਤੇਰੀ ਭਗਤ ਪਨਾਰ ਜੀ ਪਰੇ ਬਿੰਤ ਪਿੰਤਾ ਤੇਰੇ ਭਗਤ ਸਲਾਣ ਤੁਧ ਜੀ ਹਰ ਅਨਕ ਅਨੇਕ ਨੰਤਾ ਤੇਰੀ ਅਨਕ ਕਰਿਆ ਪੂਜਾ ਜੀ ਤਪਤਾਪੇ ਜਪੇ ਪਿੰਤਾ ਤੇਰੇ ਅਨੇਕ ਪੜੇ ਬਹੁ ਸਿਮਰ ਸਾਸ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਫੁਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ

ਸੁਣ ਵੱਡਾ ਆਖੇ ਸਭ ਕੋਈ ਕਿ ਵੱਡ ਵੱਡਾ ਡੇਠਾ ਹੋਈ। ਕੀਮਤ ਪਾਏ ਨਾ ਕਹਿਆ ਜਾਈ, ਕਹਿਣੇ ਵੱਲ ਤੇਰਾ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗਰਹਾਈ, ਕਹਿ ਨਾ ਜਾਈ ਤੇਰੀ ਤਿਲ ਵੜਿਆਈ। ਸਭ ਸਤ ਸਭ ਤਪ ਸਭ ਚਗਿਆਈਆ, ਸਤਾ ਪੁਰਖਾ ਕੀਆ ਵੜਿਆਈਆ, ਤਦੁਣ ਸਦੀਕ ਨੇ ਨਾ ਪਾਈਆ, ਕਰਮਲੇ ਨੇ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸੁੱਤੀ ਪਰ ਤੇਰੇ ਭੰਡਾਰਾ, ਜਿਸ ਤੂੰ ਦਿੱਤ ਸਿੱਖਿਆ ਚਾਰਾ, ਨਾਨਕ ਸਤ ਸਵਾਰਨਾ ਰਾਸਾ ਮਹੱਲਾ ਪਹਿਲਾ। ਆਖਾ ਜੀਵਾ ਵਿਸਰੇ ਮਰਜਾਓ, ਅੱਖ ਨੋਖਾ ਸਾਚਾ ਨਾਓ, ਸੱਚ ਨਾਮ ਕੀ ਲਾਗੇ ਭੂਖ, ਭੁੱਖ ਖਾਇ ਚਲੇ ਦੁੱਖ। ਸੱਚ ਨਾਮ ਕੀ ਲਾਗੇ ਭੂਖ, ਤਿਤ ਭੁੱਖੇ ਖਾਇ ਚਲੀਏ ਦੁੱਖ। ਸੋ ਕਿਉਂ ਵਿਸਰੇ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਇ ਰਹਾਓ। ਸੱਚ ਨਾਮ ਕਿਲ ਵੜਿਆਈ, ਅੱਖ ਕੀਮਤ ਨੀ ਪਾਈ, ਜੇ ਸਮਲ ਕੇ ਆਖਣ ਪਾਹੇ, ਵੜਨ ਹੋਵੇ ਘੱਟ ਨਾ ਜਾਏ, ਨਾ ਉਹ ਮਰੇ ਨਾ ਹੋਵੇ ਸੋਗ, ਦੇਦਾਰੇ ਨਾ ਚੁੱਕੇ ਪਊਗਾ। ਗੁਣ ਇਹੋ ਫਰਨਾਈ ਕੋਈ, ਨਾ ਕੋਹਾ ਨਾ ਕੋਹੋ, ਜੇ ਵੜਾਪਤੇ ਵੜਤਰੀ ਧਾਤ, ਜੁੰਦਨ ਕਰਕੇ ਕੀਤੀ ਰਾ।

ਜੇ ਸੋ ਵਰਿਆ ਜੀ ਮਨਕਾਨ ਖਸਮ ਪਛਾਣੇ ਸੋਧਨ ਪ੍ਰਵਾਨ ਤਰਸਨ ਦੇਖਿਆ ਦਿਆ ਨ ਹੋਏ ਲੇ ਦਿੱਤੈ ਵਿਣ ਰਹੇ ਨਾ ਕੋਈ ਰਾਜਾ ਨਿਆਉ ਕਰੇ ਹੱਥ ਦੋ ਹੋਏ ਕਹੇ ਖੁਦਾਈ ਨ ਮਾਨੇ ਕੋਈ।

ਤਿਵੈ ਚਲਾਵੈ ਰਾਗ ਰਤਨ ਕਰ ਪਰਿਆ ਪਰਵਾਰ ਤਿਸ ਵਿੱਚ ਉਪਜੈ ਮ੍ਰਿਤਸਾਰ ਨਾਨਕ ਕਰਤੇ ਕਾਏ ਤਨ ਮਾਲ ਜਿਕੁ ਬੂਝੈ ਇਹੋ ਵਿਚਾਰ ਆਸਾ ਮਹੱਲਾ ਪਹਿਲਾ ਕਰ ਕਿਰਪਾ ਆਪਣੇ ਘਰ ਆਇਆ ਤਾਂ ਮਿਲ ਸਕੀਆ ਕਾਜ ਰਚਾਇਆ ਖੇਲ ਦੇਖ ਮਨ ਅਨੰਦ ਪਿਆ ਸਹੁ ਵਿਹਾਹਨ ਆਇਆ ਗਾਵੋ ਗਾਵੋ ਕਾਮਣੀ ਬਵੇਕ ਵਿਚਾਰ ਹਮਰੇ ਕਰ ਆਇਆ ਜਗ ਜੀਵਨ ਪਤਾਰ।

जित कारज सत संतोख दया धर्म है गुरमुख पूजै कोई भनत नान सबना का ਤੇਰੇ ਇੱਕੋ ਸੋਏ ਜਿਸ ਨੂੰ ਨਦ ਕਰੇ ਸਾ ਸੁਹਾਗਣ ਹੋਇਆ ਸਮਹੱਲਾ ਪਹਿਲਾ ਗ੍ਰੇਵਨ ਸਮਸਰ ਸਹਿਜ ਸੁਭਾਈ ਦੁਰਮਤ ਗਤ ਪਈ ਕੀਰਤ ਠਾਏ ਸੱਚ ਪੌੜੀ ਸੱਚ ਮੁਖ ਨਾਉ ਸਤਿਗੁਰੂ ਸੇ ਪਾਏ ਨਿਜ ਥਾਉ ਮਨ ਚੂਰੈ ਖਟ ਦਰਸ਼ਨ ਜਾਨ ਸਰਬ ਜੋਤ ਪੂਰਨ ਭਗਵਾਨ ਰਹਾਉ ਅਧਿਕ ਪਿਆ ਅਧਿਕ ਪਿਆਸ ਭੀਖ ਬਹੁ ਕਰੈ ਦੁਖ ਵਿਖਿਆ ਸੁਖ ਤਨ ਪਰਹਰੈ ਕਾਮ ਕ੍ਰੋਧ ਅੰਤਰ ਤਨ ਹਰੈ ਤ੍ਰਿਪਤਾ ਛੂੜ ਨਾਮ ਨਿਸਤਰੈ ਸਿਫਤ ਸਲਾਹੁਣ ਸਹਿਜ ਆਨੰਦ ਸਖਾ ਸੈਨ ਪ੍ਰੇਮ ਗੋਬਿੰਦ।

ਸਬਦ ਸੰਤੋਖ ਰਹਿ। ਐਸਾ ਗੁਰਮਤਰਮਤ ਸਰੀਰਾ ਹਰ ਭਜ ਮੇਰੇ ਮਨ ਕਹਿ ਰੰਗਵੀਰਾ ਰਹਾਉ। ਅਣਤ ਤਰੰਗ ਭਗਤ ਹਰ ਰੰਗਾ, ਅਣਦਨ ਸੂਚੇ ਹਰ ਗੁਣ ਸੰਗਾ, ਮਿਥਿਆ ਜਨ ਸਖ ਸੰਸਾਰਾ, ਰਾਮ ਭਗਤ ਜਨ ਰਹੇ ਨਿਰਾਰਾ। ਸੂਚੀ ਕਾਇਆ ਹਰ ਗੁਣ ਗਾਇਆ, ਤਮ ਚੀਰ ਰਹਿ ਲਿਵਲਾਇਆ, ਆਦ ਅਪਾਰ ਅਪਰੰਪਰ ਹੀਰਾ ਲਾਰ, ਪ੍ਰਤਾ ਮੇਰਾ ਮਨ ਧੀਰਾ, ਕਥਨੀ ਕਹਿ ਕੈਸੇ ਮੂਏ, ਸੁਪ੍ਰਭ ਦੂਰ ਨਾਈ ਪ੍ਰਭ ਤੂੰ ਹੈ। ਸਭ ਜਗ ਦੇਖਿਆ ਮਾਇਆ ਛਾਇਆ, ਨਾਨ ਗੁਰਮਤਿ ਨਾਮ ਧਿਆਇਆ, ਸੰਭਲਾ ਪਹਿਲਾ ਤੇ ਤੁੱਕਾ। ਕੋਈ ਭੀਖਕ ਭੀਖਿਆ ਖਾਏ, ਕੋਈ ਰਾਜਾ ਰਹਿਆ ਸਮਾਏ, ਕਿਸ ਹੀ ਮਾਨ ਕਿਸੇ ਅਪਮਾਨ, ਟਾਹੇ ਸਾਰੇ ਧਰੇ ਧਿਆਨ, ਤੁਝ ਤੇ ਵੱਡਾ ਨਾਹੀ ਕੋਈ, ਕਿਸ ਵੈ ਖਾਲੀ ਚੰਗਾ ਹੋਏ। ਮੈਂ ਤਾਂ ਨਾਮ ਤੇਰਾ ਆਧਾਰ, ਤੂੰ ਦਾਤਾ ਕਰਨਹਾਰ ਕਰਤਾਰ, ਰਹਾਉ ਬਾਟ ਨਾ ਪਾਉ ਬੀਗਾ ਜਾਉ, ਦਰਗੇ ਬੈਸ ਨਾਹੀ ਥਾਉ। ਮਨ ਕਾ ਅੰਦੁਲਾ ਮਾਇਆ ਕਾ ਬੰਧ, ਕੀਨ ਖਰਾਬ ਹੋਵੇ ਨਿਤ ਕੰਦ, ਖਾਨ ਜੀਵਨ ਕੀ ਬਹੁਤੀ ਆਸ, ਲੇਖੇ ਤੇਰੇ ਸਾਸ ਗਰਾਸ, ਐਨਸ ਅੰਦਰੇ ਦੀਪਕ ਦੇ ਪੌਜ਼ਲ ਡੁਬਦ ਚਿੰਤ ਕਰੇ।

ਆਸ ਮਹੱਲਾ ਪਹਿਲਾ ਕਾਇਆ ਬ੍ਰਹਮਾ ਮਨ ਹੈ ਧੂਤੀ ਗਿਆਨ ਜਨੇਉ ਤੂੰ ਧਿਆਨ ਕੁਸਪਾਤੀ ਹਰ ਨਾਮਾ ਜਸ ਜਾਚੋ ਨਾਹੁ ਗੁਰ ਪ੍ਰਸਾਦੀ ਬ੍ਰਹਮ ਸਮਾਉ ਪਾਂਡੇ ਐਸਾ ਬ੍ਰਹਮ ਵਿਚਾਰ ਨਾਮੇ ਸੁਚ ਨਾਮੋ ਪੜੋ ਨਾਮੇ ਚੱਜ ਆਚਾਰ ਰਹਾਉ ਬਾਹਰ ਜਨੇਉ ਜਿੱਤਰ ਜਿੱਤਰ ਜੋਤ ਹੈ ਨਾਲ ਤੂਤੀ ਟਿੱਕਾ ਨਾਮ ਸਮਾਲ ਐਥੇ ਉਥੈ ਨਿਹ ਨਾਰ ਬਿਨ ਨਾਮੇ ਹੁਰ ਕਰਮ ਨ ਪਾਲ ਪੂਜਾ ਪ੍ਰੇਮਾਇਆ ਪਰਜਾਲ ਇਕੂ ਵੇਖੂ ਅਵਰਨ ਪਾਲ ਚੀਨੇ ਤਤ ਗਗਨ ਦਾ ਦੁਆਸ ਦਸ ਦੁਆਰ ਹਰ ਮੁਖ ਪਾਠ ਪੜੇ ਵਿਚਾਰ ਪੂਜਨ ਭਾਉ ਪਰਮ ਪਉ ਪਾਗੈ ਪਹਿਰੂਆ ਪਹਿਰੂ ਅਰਾ ਸ਼ਬ ਚੋਰਨ ਲਾਗੈ ਤਿਲਕ ਲਿਲਾਟ ਜਾਣੇ ਪ੍ਰਭ ਏਕ ਬੂਜੇ ਬ੍ਰਹਮ ਅੰਤਰ ਪਵੇਕ ਆਚਾਰੀ ਨਿਹ ਜੀਤਿਆ ਜਾਏ ਪਾਠ ਪੜੇ ਨੇ ਕੀਮਤ ਪਾਏ ਅਸਤੀ ਆਸਤ

ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਜਾ ਪੰਚਰਾਸੀ ਤਾਂ ਤੀਰਥਵਾਸੀ, ਕੁ ਗੁਰੂ ਗਵਾਜੇ ਜੇ ਮਨ ਲਾਗੈ, ਤੋਂ ਜਮ ਕਹਾ ਕਰੇ ਮੋਹ ਕੋ ਸਿਉ ਲਾਗੈ। ਮੋਹ ਸਿਉ ਲਾਗੈ ਰਹਾਉ ਆਸਨ ਰਾਸੀ ਤੋ ਸੰਨਿਆਸੀ, ਜਾ ਜਤ ਜੋਗੀ ਤਾਂ ਕਾਇਆ ਭੋਗੀ, ਦਇਆ ਦਿਗੰਬਰ ਦੇਹ ਵਿਚਾਰੀ, ਆਪ ਮਰੇ ਅਵਰਾ ਨਹੀਂ ਮਾਰੀ। ਏਕ ਤੁਹਰ ਵੇਸ ਬਹੁ ਤੇਰੇ, ਨਾਨਕ ਜਾਣੇ ਚੋਜਨਾ ਤੇਰੇ, ਆਸਾ ਮਹੱਲਾ ਪਹਿਲਾ। ਏਕ ਨ ਪਰਿਆ ਗੁਣ ਕਰ ਧੂਵਾ, ਮੇਰਾ ਸੌ ਜਾਗੇ ਹੋ ਨਿਸਪਰ ਸੂਵਾ। ਇਉਂ ਕਿਉਂ ਕੰ ਪਿਆਰੀ ਹੋਵਾ, ਸਹਿ ਜਾਗੇ ਹੋ ਨਿਸਪਰ ਸੂਵਾ। ਰਹਾਉ ਆਸ ਪਿਆਸੀ ਸਿਜੇ ਆਵਾ, ਆਗੇ ਸਹਿ ਪਾਵਾ ਕੇ ਨਾ ਭਾਵਾ, ਕਿਆ ਜਾਣਾ ਕਿਆ ਹੋਏਗੀ ਰੀ ਮਾਈ, ਹਰ ਦਰਸ਼ਨ ਬਿਨ ਰਹਿ ਨਾ ਜਾਈ। ਰਹਾਉ ਪ੍ਰੇਮ ਨਾ ਚਾਖਿਆ ਮੇਰੀ ਤਿਸਾ, ਮੇਰੀ ਤਿਸਨਾ ਬੁਝਾਨੀ, ਕਿਆ ਸੁਜੋਬਣ ਤਨ ਪਛਤਾਨੀ, ਅਜੇ ਸੁ ਜਾਗੂ ਆਸ ਪਿਆਸੀ, ਭੈਲੇ ਉਦਾਸੀ ਰਹੋ ਨਿਰਾਸੀ। ਰਹਾਉ ਹਉਮੈ ਖੋਏ ਕਰੇ ਸਿਗਾਰ, ਤੋ ਕਾਮਣ ਸੇ ਜੀ ਰਵੀ ਪਤਾਰ, ਤੋ ਨਾਨਕ ਅੰਤੇ ਮਨ ਭਾਵੈ, ਛੂੜ ਵਡਾਈ ਆਪਣੇ ਖਸਮ ਸੰਭਾਵੈ। ਰਹਾਉ ਆਸਾ ਮਹੱਲਾ ਪਹਿਲਾ, ਬੇਵਕੜੇ ਤਨ ਖਰੀ ਇਆਣੀ, ਤਿਸ ਸਾਹ ਕੀ ਮੈਂ ਸਾਰ ਨਾ ਜਾਣੀ, ਸੋ ਮੇਰਾ ਇੱਕ ਦੂਜਾ ਨਹੀਂ ਕੋਈ, ਨਦਰ ਕਰੇ ਮੈਂ ਲਾਵਾ ਹੋਏ। ਸਹਿ ਮੇਰਾ ਇੱਕਾ ਦੂਜਾ, ਇੱਕ ਦੂਜਾ ਨਹੀਂ ਕੋਈ, ਨਦਰ ਕਰੇ ਮੈਂ ਲਾਵਾ ਹੋਈ। ਰਹਾਉ ਸਹੁਰੜੇ ਤਨ ਸਾਜ ਪਛਾਣਿਆ, ਸਹਿਜ ਸੁਭਾਏ ਆਪਣਾ ਪਿਰ ਜਾਣਿਆ। ਗੁਰਪ੍ਰਸਾਦ ਸੀ ਗੁਰਪ੍ਰਸਾਦੀ ਐਸੀ ਮਤ ਆਵੇ, ਤਾਂ ਕਾਮਣ ਕੰਤੇ ਮਨ ਭਾਵੈ, ਕਹੋਤ ਨਾਨਕ ਪੈ ਭਾਵਕ ਕਰੇ ਸਿਗਾਰੂ, ਸਦ ਹੀ ਸੇ ਜੀ ਰਵੀ ਪਤਾਰੂ। ਆਸਾ ਮਹੱਲਾ ਪਹਿਲਾ। ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ, ਝੂਠੇ ਮੋਹੇ ਭਰਮ ਭੁਲਾਈ, ਮੇਰੇ ਸਾਹਿਬ ਹੋਂ ਕੀਤਾ ਤੇਰਾ, ਜਾ ਤੂੰ ਦੇਹ ਜੱਪੀ

ਹੋਰ ਸਮਸਰੀ ਬ੍ਰਹਮਣ ਵਾਟ ਪਿੰਡ ਖਾਏ, ਨਾਨਕ ਪਿੰਡ ਬਖਸੀਸਕਾ ਕਬੂ ਨਕੁੱਟ ਸਨਾਹੀ। ਆਸਾ ਕਰ ਚੌਥਾ ਮਹਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਦੇਵਤਿਆਂ ਦਰਸ਼ਨ ਕਹਿਤਾਈ, ਧੂਪ ਕੂਕ ਤੀਰਥ ਕੀ ਹੈ, ਜੋਗੀ ਜਤੀ ਜੁਗਤ ਮੈਂ ਰਹਿਤੇ ਕਰ।

ਇਨ ਵਿਦਚਿਤਰੇ ਮਧੂਸੂਦਨ ਕਰਮੁੰਦਰੀ ਪੈਰੇ ਪਰਮੇਸ਼ਰ ਪਟਲੇ ਧੀਤ ਧੜੀ ਬੰਦਾਵੇ ਕਾਮਣ ਸੇ ਰੰਗ ਸੁਰਮਾ ਦੇ ਮਨ ਮੰਦਰ ਜੇ ਦੀਪਕ ਜਾਲੈ ਕਾਇਆ ਸਿਜ ਕਰੇ ਗਿਆਨ ਰਾਉ ਜਬ ਸੇਜੇ ਆਵੇ ਤਾ ਨਾਨਕ ਕਰੇ ਮਹਲਾ ਪਹਿਲਾ।

ਤੇਰਾ ਹੁਕਮ ਭਲਾ ਤੁਧ ਭਾਵੈ, ਨਾਨਕ ਤਾਕੋ ਮਿਲੇ ਵਡਾਈ, ਸਾਚੇ ਨਾਮ ਸਮਾਵੈ। ਰਹਾਉ ਕਿਰਤ ਪਿਆ ਪਰਵਾਨਾ ਲਿਖਿਆ, ਬਹੁੜ ਹੁਕਮ ਨਾ ਹੋਈ, ਜੈਸਾ ਲਿਖਿਆ ਤੇਸਾ ਪੜਿਆ, ਮਿਟ ਨਾ ਸਕੇ ਕੋਈ। ਜੇਕੂ ਦਰਗਾਹ ਬਹੁਤਾ ਬੂਲੇ, ਨਾਉ ਪਵੇ ਬਾਜ਼ਾਰੀ, ਸਤਰੰਜ ਬਾਜੀ ਪੱਕੇ ਨਾਹੀ, ਕਾਚੀ ਆਵੇ ਸਾਰ ਕੱਚੀ ਆਵੇ ਸਾਰੀ। ਨਾ ਕੋ ਪੜਿਆ ਪੰਡਤ ਬੀਨਾ, ਨਾ ਕੋ ਮੂਰਖ ਮੰਦਾ, ਬੰਦੀ ਅੰਦਰ ਸੁਪਤ ਕਰਾਏ, ਤਾਂ ਕੋ ਕਹੀਏ ਬੰਦਾ, ਆਸਾ ਮਹੱਲਾ ਪਹਿਲਾ।

ਛਡਾਵੂ ਜੋ ਕੁਛ ਕਰੇ ਭਲਾ ਕਰ ਮਾਨੋ ਸਹਿ ਜੋਗ ਨਿਤ ਪਾਵ ਬਾਬਾ ਜੁਗਤਾ ਜਿਉਂ ਜੁਗੈ ਜੁਗ ਜੋਗੀ ਪਰਮ ਤੰਤ ਮੈਂ ਜੋਗੰ ਅੰਮ੍ਰਿਤ ਨਾਮ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ ਰਹਾਉ ਸਿਵ ਨਗਰੀ ਮੈਂ ਆਸਨ ਬੈਸੋ ਕਲਪ ਤਿਆਗੀ ਬਾਦੰ ਸਿੰਘੀ ਸ਼ਬਦ ਸਦਾ ਤੁਨ ਸੂ ਹੈ ਐਨਸ ਪੂਰਨਾ ਪੂਰੇ ਨਾਦੰ ਪਤ ਵਿਚਾਰ ਗਾਮਤ ਗਿਆਨ ਮਤ ਡੰਡਾ ਵਰਤਮਾਨ ਵਿਭੂਤੰ ਹਰ ਕੀਰਤ ਰੈ ਰਾਸ ਹਮਾਰੇ ਗੁਰਮੁਖ ਪੰਥ ਅਤੀਤੰ ਸਗਰੀ ਜੂਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ ਗਉ ਨਾਨਕ ਸੁਣ ਪਰਤਰ ਜੋਗੇ ਪਾਰ ਬ੍ਰਹਮ ਏਕੰ ਆਸਾ ਮਹੱਲਾ ਪਹਿਲਾ

ਸਤਨਾਮ ਸ੍ਰੀ ਵਾਹਿਗੁਰੂ ਜੀ। ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ, ਨਿਰਭਉ ਭੈ ਮਨ ਹੋਏ

ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਿਹਾ ਭਰਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਭ ਚਲਾਈ ਅਨਹਦ ਸ਼ਬਦ ਬਜਾਏ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਭ ਚਲਾਈ ਅਨਹਦ

ਬੋਲਾਂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖਰਾਸ ਤਾਕੋ ਵਿਘਨ ਕਉ ਲਾਗੇ ਜਾਕੇ ਪ੍ਰਭ ਆਗੇ ਅਰਦਾਸ ਅਰਦਾਸ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹ ਸਿੰਘ ਪ੍ਰਥਮ ਗੌਤੇ ਸਿਮਰਕਾਇ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਾਹਿਰ ਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਇ ਸ੍ਰੀ ਹਰਕ੍ਰਿਸ਼ਨ ਤੇ ਆਈਏ ਜਿਹ ਰਿੱਠੇ ਸਭ ਦੁੱਖ ਜਾਇ ਤੇ ਬਹਾਦਰ ਸਿਮਰੇ ਘਰ ਨਾਉਣ ਦੇ ਆਵੇ ਧਾਏ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਧਰਕੇ ਬੋਲਾਂ ਜੇ ਪੰਜਾਂ ਪਿਆਰਿਆਂ ਚੌ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵਣ ਛਕਿਆ ਦੀਕ ਚਲਾਈ ਤੇ ਗਵਾਹੀ ਦੇਖ ਕੇ ਨਿਰਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੇ ਪਵਿੱਤਰ ਕਮਾਈ ਵੱਲ ਧਿਆਨ ਧਰਕੇ ਬੋਲਾਂ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਿੱਖ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿਨਾਂ ਦੇ ਪਵਿੱਤਰ ਕਮਾਈ ਵੱਲ ਧਿਆਨ ਧਰ ਕੇ ਬੋਲਾਂ ਜੇ।

ਹੋਰ ਆਪਣੇ ਚਰਣਾ ਕਮਲਾਂ ਦੀ ਪ੍ਰੀਤ ਬਖਸ਼ਣੀ ਦੋਨਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ। ਆਪਸ ਵਿੱਚ ਪ੍ਰੇਮ ਪਿਆਰ ਏਕਤਾ ਇਤਫਾਕ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਦੋਨਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਰਹਿੰਦੇ ਕਾਰਜਾਂ ਵਿੱਚ ਆਪ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸਤਿਗੁਰ ਸੇ ਪਾਤਸ਼ਾਹ ਨਿਰਵਿਘਨਤਾ ਸਫਲਤਾਈਆਂ ਬਖਸ਼ਣੀਆਂ ਹਰ ਮੈਦਾਨ ਫਤਿਹ ਬਖਸ਼ਣੀ ਕਰ ਸਤਿਗੁਰ ਸੇ ਪਾਤਸ਼ਾਹ ਗੁਰਮੁਖ ਪਰਿਵਾਰਾਂ ਵੱਲੋਂ ਆਪ ਜੀ ਦੇ ਬਖਸ਼ੇ ਹੋਏ ਖਜ਼ਾਨੇ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਵੀ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਵਿਸਾਧ ਸਿੰਘ ਵਰਤੇ ਜੋ ਛਕੇ ਸੁਆਮੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਇਸ ਵੇਲੇ ਆਪ ਆਪਣੇ ਮੁਖਾਰਬੇ ਚੋਂ ਪਵਿੱਤਰ ਹੁਕਮਨਾਮੇ ਬਖਸ਼ ਕੇ ਦਰਗੀਆਂ ਸੰਗਤਾਂ ਨੂੰ ਕਿਰਤਾਰਥ ਕਰੋ ਪਵਿੱਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ ਸਹੀ ਗੁਰਮੁਖ ਪਿਆਰਿਆਂ ਦਾ ਮੇਲਣਾ ਜਿਨ੍ਹਾਂ ਨੇ ਮਿਲਿਆ ਆਪ ਦਾ ਪਵਿੱਤਰ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੇ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੇ ਤਵੇ

Fíjate. Satnam Sri Vaheguru Ji. Saluk Mahalla Panjama. Jaisa Satguru Sunida. Taiso hi mandit. ਵਿਛੜਿਆ ਮੇਲੇ ਪ੍ਰਭੂ ਆ ਦਰਗਹਿ ਕਾ ਬਸੀਠ ਹਰ ਨਾਮੋ ਮੰਤਰ ਦੜਾਇੰਦਾ ਕੱਟੇ ਹਮੈ ਰੋਗ ਨਾਨਕ ਸਤਿਗੁਰੂ ਤੇ ਨਾਮ ਲਾਇਆ ਜੇ ਧੁਰੇ ਪਿਆ ਸੰਯੋਗ ਸੇ ਸੰਯੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ

ਧਨਾਸਰੀ ਮਹੱਲਾ ਤੀਜਾ। ਵਾਹਿਗੁਰੂ। ਧਨਾਸਰੀ ਮਹੱਲਾ ਚੌਥਾ। ਹਮ ਅੰਧਲੇ ਅੰਧ ਬਿਖੇ ਬਿਖ ਰਾਤੇ, ਕਿਉਂ ਚਾਲੇ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਣ ਪਾਲੀ। ਹਮ ਅੰਧਲੇ ਅੰਧ ਬਿਖੇ ਬਿਖ ਰਾਤੇ।

ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੇ, ਹਰ ਹਰ ਕਥਾ ਨਿਰਾਲੀ ਰਹਾਉ, ਹਰ ਕੇ ਸੰਤ ਸੁਣੋ ਜਨ ਭਾਈ, ਗੁਰ ਸੇਵਿਓ ਬੇਗ ਬਗਾਲੀ, ਸਤਿਗੁਰ ਸੇਵ ਖਰਚ ਹਰ ਬਾਂਧੋ, ਮਤ ਜਾਣੋ ਆਜ ਕੇ ਕਾਲੀ, ਹਰ ਕੇ ਸੰਤ ਜਪੋ ਹਰ ਜਪਣਾ, ਹਾਂ ਸੰਤ ਚਲੇ ਹਰ ਨਾਲੀ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਿਲਾਲੀ, ਹਰ ਹਰ ਜਪਨ ਜਪ ਲੋ ਚੁਲਚਾਨੀ, ਹਰ ਕਿਰਪਾ ਕਰ ਬਨਵਾਲੀ, ਜਨ ਨਾਨਕ ਸੰਗਤ ਸਾਧ ਹਰ ਮੇਲੋ, ਹਮ ਸਾਧ ਜਨਾ ਪਗਰਾਲੀ, ਹਰ ਹਰ ਜਪਨ ਜਪ ਲੋ ਚੁਲਚਾਨੀ।

0: ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗਰਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚੇ, ਉਹ ਤੁਹਾਨੂੰ ਹੁਕਮ ਸੱਚੇ ਪਾਤਸ਼ਾਹ ਨੇ ਭੇਜਿਆ। ਪਹਿਲਾ ਹੁਕਮ ਸੀ ਆਰੰਭ ਵੇਲੇ, ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ, ਬੋਲ ਨਾ ਜਾਣੇ ਮਾਇਆ ਮਧ ਮਾਤਾ, ਮਰਨਾ ਚੇਤਨ ਆਵੇ ਮੇਰੇ ਰਾਮ ਰਾਏ। ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਪੌ ਕਛ ਨਾਹੀਂ, ਜਮਨੇ ਆਵੇ ਨੀਰਾ। ਪਹਿਲਾ ਹੁਕਮ ਆਰੰਭ ਮਿਲੇ। ਹੁਣ ਤੁਹਾਡਾ ਜੋ ਹੁਕਮ ਤੁਹਾਨੂੰ ਮਿਲਿਆ, ਉਹ ਸੱਚੇ ਪਾਤਸ਼ਾਹ ਨੇ ਤਨਾਸੀ ਰਾਗ ਵਿੱਚ ਚੌਥੇ ਗੁਰੂ ਰਾਮਦਾਸ ਜੀ ਸ਼ਬਦ ਹੈ, ਹਮ ਅੰਧਲੇ ਅੰਧ ਵਿਖੇ ਬਿਖਰਾਤੇ, ਕਿਉਂ ਚਾਲੀ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਅਲਾਵੇ ਆਪਣ ਪਾਲੀ, ਗੁਰਸਿੱਖ ਮੀਤ ਚਿਰੋ ਗੁਰ ਕਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਸੱਚੇ ਪਾਤਸ਼ਾਹ ਨੇ ਬਖਸ਼ ਕੀਤੀ ਆਪਾਂ ਨੂੰ ਆਨੰਦ ਕਰ ਦਾ ਜੋ ਆਪਾਂ ਰਸਮ ਸੀ, ਸੱਚੇ ਪਾਤਸ਼ਾਹ ਨੇ ਤੁਹਾਨੂੰ ਸਹਾਈ ਹੋ ਕੇ ਹੁਕਮ 'ਚ ਚੇਤੇ ਰੱਖਣਾ ਹੁਕਮ ਇਹ ਦੋਵੇਂ ਚੇਤੇ। ਪਹਿਲਾ ਹੁਕਮ ਸੀ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ, ਅਤੇ ਦੂਜਾ ਹੁਕਮ ਹੈ ਹਾਂ ਅੰਧਲੇ ਅੰਧ ਵੇਖੇ ਗੁਰਾਤੀ। ਅਸੀਂ ਪਰਮਾਤਮਾ ਸੱਚੇ ਪਾਤਸ਼ਾਹ ਅਸੀਂ ਗਿਆਨ ਤੋਂ ਬਗਿਆਰ ਹਾਂ, ਸਾਡੇ 'ਤੇ ਕਿਰਪਾ ਕਰੀ, ਸਾਨੂੰ ਇਹ ਜੋ ਸਾਨੂੰ ਗ੍ਰਸਥ ਜੀਵਨ ਬਖਸ਼ੇ, ਸਾਨੂੰ ਖੁਸ਼ੀਆਂ ਬਖਸ਼ੇ, ਅਤੇ ਆਪਾਂ ਚੇਤਾ ਰੱਖਣਾ। ਸਾਰਿਆਂ ਧੰਨਵਾਦ, ਦੋਵਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈ। ਬੱਚੇ ਬੱਚੀ ਨੂੰ ਬਹੁਤ ਮੇਰੇ ਮੈਂ ਕਿਹਾ ਜੋ ਹੁਕਮ ਮੰਨਿਆ ਠੀਕ ਹੈ, ਪਰ ਮੈਂ ਇੱਕ ਹੋਰ ਇੱਕ ਬੇਨਤੀ ਮੇਰੀ ਸਾਰੀ ਸੰਗਤਾਂ ਨੂੰ ਆ, ਜਦੋਂ ਅਸੀਂ ਗੁਰੂ ਘਰ ਆਉਣਾ ਤਾਂ ਸਾਨੂੰ ਕਿਸ ਤਰ੍ਹਾਂ ਆਉਣਾ ਚਾਹੀਦਾ। ਅਸੀਂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਸਾਡਾ ਸਿੱਖ ਪੂਰਾ ਸਿਰ ਟਕਿਆ ਹੋਣਾ ਚਾਹੀਦਾ। ਸਾਡੇ ਜੋ ਸਾਡਾ ਡਰੈਸ ਆ ਨਾ, ਉਹ ਸਾਡੇ ਗੁਰੂ ਦੇ ਹੁਕਮ ਤਾਂ ਹੋਣਾ ਚਾਹੀਦਾ। ਮੇਰੀ ਬੇਨਤੀ ਆ, ਗੁੱਸਾ ਨਾ ਕਰਿਓ, ਕਿਉਂਕਿ ਅਸੀਂ ਦੱਸਾਂਗੇ ਤੁਹਾਨੂੰ ਫੇਰ ਪਤਾ ਲੱਗੂਗਾ। ਉਸ ਕਰਕੇ ਜਦੋਂ ਵੀ ਆਉਣਾ ਆਪਣਾ ਸਿਰ ਪੂਰਾ ਢੱਕ ਕੇ ਆਉਣਾ, ਸੁੱਚੇ ਪਾਤਸ਼ਾਹ ਦੇ ਹੁਕਮ ਤਾਂ ਜੋ ਡਰੈਸ ਪਹਿਣ ਉਹ ਪਹਿਣ ਕੇ ਆਉਣਾ। ਸਾਰਿਆਂ ਧੰਨਵਾਦ, ਹੋਈਆਂ ਆਪਣਾ ਖੇਵਾਂ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਦੀ ਪਾਰ ਪਾਰ ਬਖਸ਼ ਰਹੀ ਹੈਗੀ ਆ, ਆਨੰਦ ਕਾਲ ਸੰਪੂਰਨ ਹੈਗੀ ਆ। ਦੋਨੇ ਪਰਿਵਾਰਾਂ ਨੂੰ ਡਾਢੀ ਸੰਗਤ ਵੱਲੋਂ ਲੱਖ ਲੱਖ ਵਧਾਈਆਂ। ਆਪਾਂ ਸਾਰਿਆਂ ਨੇ ਅਰਦਾਸ ਕੀਤੀ ਆ ਵੀ ਬੱਚਾ ਬੱਚੀ ਦਾ ਆਉਣ ਵਾਲਾ ਸਮਾਂ ਖੁਸ਼ਹਾਲ ਹੋਵੇ, ਰਲ ਕੇ ਆਪਣੇ ਪਰਿਵਾਰ ਦੀ ਵੀ ਸੇਵਾ ਕਰਨ, ਬਜ਼ੁਰਗਾਂ ਦੀ ਨਾਲ ਨਾਲ ਸਮਾਜ ਦੀ ਵੀ ਸੇਵਾ ਕਰਨ। ਅਸੀਂ ਤਾਂ ਚਾਹੁੰਦੇ ਹਾਂ ਵੀ ਚੰਗੇ ਇਹ ਹੌਲੀ ਹੌਲੀ, ਕੋਈ ਕਾਹਲੀ ਨਹੀਂ, ਚੰਗੇ ਗੁਰਸਿੱਖ ਹੌਲੀ ਹੌਲੀ ਹੋਣ। ਸਾਡੇ ਪਿਆਰਾ ਸਿੰਘ ਨੇ ਹੁਕਮ ਨੇ ਵਿਆਖਿਆ ਵੀ ਕੀਤੀ ਹੈਗੀ ਆ, ਜੇ ਆਪਾਂ ਥੋੜ੍ਹਾ ਜਿਹਾ ਸਤਿਗੁਰੂ ਲੱਗ ਕੇ ਜਾਵਾਂਗੇ, ਥੋੜ੍ਹੀ ਥੋੜ੍ਹੀ ਬਾਣੀ ਪੜ੍ਹਨ ਲੱਗਾਂਗੇ ਨਾ, ਸਤਿਗੁਰੂ ਆਪੇ ਬਖਸ਼ ਕਰਨ ਲੱਗ ਪੈਂਦਾ। ਮੈਂ ਆਪਣਾ ਵੀ ਦੱਸ ਰਿਹਾ, ਮੈਂ ਵੀ ਇੱਥੇ ਆ ਕੇ ਉਸ ਵੇਲੇ ਜਦੋਂ ਅਸੀਂ ਇੰਗਲੈਂਡ 'ਚ ਆਏ ਹਾਂ, ਅਤੇ ਸਾਡੇ ਵੀ ਸਾਰੇ ਡਰ ਵਿੱਚ ਕੋਈ ਸਿੰਘ ਹੁੰਦਾ ਹੀ ਨਹੀਂ ਸੀ, ਅਤੇ ਉਹ ਕਹਿੰਦੇ ਤੁਸੀਂ ਤੁਹਾਨੂੰ ਬਾਹਰ ਕਟਾਉਣੇ ਪੈਣੇ ਜੀ। ਮੈਂ ਵੀ ਕਟਾ ਲਿਆ ਸੀ, ਬਾਅਦ 'ਚ ਮੈਂ 80 ਤੋਂ ਬਾਅਦ ਫਿਰ ਮੁੜ ਕੇ ਆਇਆ। ਲੋਕਾਂ ਦਾ ਆਮ ਖਿਆਲ ਹੈ, ਸਾਡੇ ਪਰਿਵਾਰ ਵੀ ਵੱਡਾ ਸੀ, ਡਰ ਵੀ ਬਹੁਤ ਜ਼ਿਆਦਾ, ਉਦੋਂ ਵੀ 50-60-100 ਬੰਦੇ ਹੁੰਦੇ ਸੀ, ਸਾਰੇ ਖਾਣ ਪੀਣ ਵਾਲੇ ਸੀ, ਅਤੇ ਬਹੁਤ ਔਖਾ ਹੋ ਕੇ ਮੈਂ ਛੱਡਿਆ ਉਹਨਾਂ ਨੂੰ, ਛੱਡਣੇ ਦਿੰਦੀ ਬਹੁਤ ਗਿਣਤੀ ਸੀ ਉਹਨਾਂ ਦੀ, ਪੁਰਾਣੇ ਆਏ ਸੀਗੇ। ਅਤੇ ਆਓ ਆਪਾਂ ਕੋਸ਼ਿਸ਼ ਕਰੀਏ ਆਉਣ ਵਾਲੇ ਸਮੇਂ 'ਚ ਥੋੜ੍ਹਾ ਜਿਹਾ ਨਸ਼ਿਆਂ ਤੋਂ ਵੀ ਆਪਾਂ ਪਰਹੇਜ਼ ਕਰਨਾ ਹੈਗਾ, ਜੋ ਮੈਂ ਕਰਨਾ ਨਾ। ਵਿਆਹ ਦੀ ਰਜਿਸਟ੍ਰੇਸ਼ਨ ਹੋਣੀ ਹੈਗੀ ਆ, ਅਤੇ ਤੁਸੀਂ ਸਾਡੇ ਪ੍ਰਧਾਨ ਸਾਹਿਬ ਕਰਨਗੇ ਸੇਵਾ ਇਹ, ਅਤੇ ਹੁਣ ਕਾਫੀ ਨਹੀਂ ਡਰਬੀ ਵਿੱਚ ਵੀ ਸਿੰਘ ਬੜਲਾ ਬੜਲਾ ਹੁੰਦਾ ਸੀ, ਇੱਕੋ ਹੀ ਡਰਬੀ ਸਿੰਘ ਪਹਿਲਿਆਂ 'ਚ ਹੁੰਦਾ ਸੀ, ਉਹ ਸਾਡੇ ਮਾਮੇ ਦਾ ਲੜਕਾ ਸੀਗਾ, ਉਹਨੇ ਇੱਥੇ ਆ ਕੇ ਵਾਲ ਨਹੀਂ ਕਟਾਇਆ ਸੀ, ਉਹ 60 ਤੋਂ ਪਹਿਲਾਂ ਆਇਆ ਸੀ, ਅਤੇ ਉਹਨੂੰ ਬੜਾ ਔਖਾ ਸਮਾਂ ਸੀ ਉਸ ਵੇਲੇ। ਹੁਣ ਤਾਂ ਬਹੁਤ ਸੌਖਾ ਆ, ਹੁਣ ਤਾਂ ਪੰਥ ਦਾ ਬੋਲਬਾਲਾ, ਸਿੱਖੀ ਦਾ ਬੋਲਬਾਲਾ ਹੈਗਾ, ਵੱਡੀਆਂ ਵੱਡੀਆਂ ਪੋਸਟਾਂ 'ਤੇ ਆਪਣੇ ਸਿੰਘ ਬੈਠੇ ਹੈਗੇ ਆ, ਕਿੰਨੇ ਆ, ਹੁਣ ਤਾਂ ਸਰਕਾਰ ਦੇ ਵਿੱਚ ਵੀ ਹੈਗੇ ਆ। ਅਤੇ ਮੈਂ ਜਾਣਾ ਸਾਡੇ ਕਦਮ ਭਰਾ ਟੈਂਡ ਯੂਨੀਵਰਸਿਟੀ 'ਚ ਲੰਬਾ ਚਿਰ ਉਹਨੇ ਉਹਨਾਂ ਦੇ ਪ੍ਰਾਈਮ ਦੇ ਅਕਾਊਂਟ 'ਚ ਕਰਦਾ ਹੁੰਦਾ ਸੀਗਾ, ਅਤੇ ਹੁਣ ਵੀ 2-3 ਗੁਰਸਿੱਖ ਹੈਗੇ ਜਿਹੜੇ ਟੈਂਡ ਯੂਨੀਵਰਸਿਟੀ 'ਚ ਸਰਵਿਸ ਕਰਦੇ ਹੈਗੇ ਆਪਣੇ, ਅਤੇ ਬਜ਼ੁਰਗਾਂ ਨੇ ਬਹੁਤ ਮਿਹਨਤ ਕੀਤੀ ਸਾਡਿਆਂ ਨੇ, ਬਹੁਤ ਔਖੇ ਹੋ ਕੇ ਕੰਮ ਕੀਤੇ ਉਹਨਾਂ ਨੇ, ਆਹ ਗੁਰਦੁਆਰੇ ਵੀ ਬਹੁਤ ਉਹਨੇ ਹੀ ਬਣਾਏ ਆ, ਅਤੇ ਜੇ ਉਹ ਨਾ ਹੁੰਦੇ ਖਰਿਆ ਸੀ ਬਿਨਾਂ ਸਿੰਘ ਸੱਜਦੇ, ਅਤੇ ਹੁਣ ਬਣੇ ਹਾਂ, ਹੁਣ ਆਪਾਂ ਲਾਹਾ ਲਈਏ, ਆਇਆ ਕਰੋ ਅਤੇ ਥੋੜ੍ਹਾ ਥੋੜ੍ਹਾ ਸਮਾਂ ਜਾਇਜ਼ ਪਾਠ ਕਰ ਲਿਆ ਕਰੋ, ਜੇ ਨਹੀਂ ਵੀ ਕਰ ਸਕਦੇ ਨਾ ਤਾਂ ਮੂਲ ਮੰਤਰ ਪਾਠ ਤੁਸੀਂ ਕਰ ਲਿਆ ਕਰੋ, ਸਵੇਰ ਨੂੰ ਸੈਰ ਕਰਨ ਗਿਆ ਕਰ ਲਿਆ ਕਰੋ, ਕਾਰ ਚਲਾਉਂਦੇ ਕਰ ਲਿਆ ਕਰੋ, ਹੋਰ ਵੀ ਆਪਾਂ ਐਵੇਂ ਉੱਥੇ ਗਾਣੇ ਗੁਣੇ ਲਾ ਲੈਂਦੇ ਹੈਗੇ ਆ, ਜੇ ਆਪਾਂ ਉਹ ਨਾ ਲਾਈਏ ਤੁਸੀਂ ਦੇਖ ਲਓ ਦੋ ਚਾਰ ਮਹੀਨਿਆਂ 'ਚ ਹੀ ਤੁਹਾਡੇ ਖਿਆਲ ਚੇਂਜ ਹੋ ਜਾਣੇ ਆ, ਤੁਹਾਨੂੰ ਦੁਨਿਆਵੀ ਖਾਣੇ ਚੰਗੇ ਨਹੀਂ ਲੱਗਣੇ ਹੈਗੇ, ਤੁਹਾਨੂੰ ਆਪ ਹੀ ਰਸ ਹੋਣ ਲੱਗ ਪੈਣੇ ਹੈਗੇ ਆ। ਮੈਂ ਸੁਣੀਆਂ ਸੁਣੀਆਂ ਗੱਲਾਂ ਨਹੀਂ, ਮੈਂ ਜੋ ਮੈਂ ਵਾਪਰੀਆਂ ਹੈਗੀਆਂ ਉਹ ਤੋਂ 4-5 ਸਾਲ ਪਹਿਲਾਂ ਮੈਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ, ਆਪਣਾ ਐਕਸਪੀਰੀਅੰਸ ਸਾਂਝੇ ਕਰ ਰਿਹਾ, ਜਿਹੜੀਆਂ ਗੱਲਾਂ ਕਰ ਰਿਹਾ ਹੈਗਾ, ਥੋੜ੍ਹਾ ਕਰਕੇ ਦੇਖ ਲਿਓ ਅਤੇ ਆਓ ਆਪਾਂ ਰਲ ਮਿਲ ਕੋਸ਼ਿਸ਼ ਚਾਹੁੰਦੇ ਹਾਂ ਵੀ ਸਾਰੇ ਜਿੰਨੇ ਵੀ ਹੈਗੇ ਜਾਣੇ ਨਜਾਣੇ ਇੱਥੇ ਆ ਗਏ, ਮਜਬੂਰੀਆਂ ਸੀਗੀਆਂ ਬਜ਼ੁਰਗਾਂ ਦੀਆਂ, ਫਿਰ ਫੈਸ਼ਨ ਹੀ ਬਣ ਗਿਆ ਬਾਅਦ 'ਚ, ਅਤੇ ਆਓ ਆਪਾਂ ਰਲ ਮਿਲ ਕੇ ਕੋਸ਼ਿਸ਼ ਕਰੀਏ, ਜਿਹੜੇ ਬਣ ਸਕਦੇ ਆ, ਜ਼ਰੂਰੀ ਨਹੀਂ ਸਾਰਿਆਂ ਲਈ, ਨਹੀਂ ਇਹ ਬੇਨਤੀ ਹੈਗੀ, ਉੱਦਾਂ ਤੁਸੀਂ ਕਿਰਤ ਕਰਦੇ ਆ, ਚੰਗੇ ਇਨਸਾਨ ਆ ਸਾਰੇ, ਮਿਹਨਤ ਕਰਦੇ ਆ ਅਤੇ ਸਾਂਝੇ ਕੰਮਾਂ, ਚੈਰਿਟੀ ਦੇ ਕੰਮ ਵੀ ਕਰਦੇ ਆ ਸਾਰੇ, ਇਹ ਵੀ ਚੰਗੇ ਕੰਮ ਆ, ਨਾਲ ਹੀ ਨਾਲ ਆਪਾਂ ਕੋਸ਼ਿਸ਼ ਕਰੀਏ, ਮੈਂ ਚਾਹੁੰਦਾ ਜਿੰਨੇ ਵੀ ਸਿੱਖ ਆ ਨਾ ਪ੍ਰਵਾਨ ਜੰਮੇ, ਇਹ ਸਾਰੇ ਰੋਲ ਮਾਡਲ ਚਾਹੀਦੇ ਆ, ਸਾਡਾ ਬੱਚਾ ਚਾਹੇ ਬਜ਼ੁਰਗ ਆ, ਜੇ ਤੁਸੀਂ ਇੱਦਾਂ ਜਾਂ ਬਣ ਗਏ ਨਾ ਫਿਰ ਸਾਰੀ ਦੁਨੀਆਂ ਨੇ ਕਹਿਣਾ ਵੀ ਸਿੱਖ ਬਣਨਾ, ਕੋਈ ਫਿੱਕਾ ਨਹੀਂ, ਕਿਸੇ ਨਾਲ ਗਲਤ ਨਹੀਂ ਬੋਲਣਾ, ਉੱਚੀ ਨਹੀਂ ਬੋਲਣਾ, ਬੇਈਮਾਨ ਨਹੀਂ ਕਰਨੀ, ਹੇਰਾ ਫੇਰ ਨਹੀਂ ਕਰਨੀ, ਕਿਸੇ ਦਾ ਹੱਕ ਨਹੀਂ ਖੋਣਾ, ਨਾਲ ਲੈ ਕੇ ਚੱਲਣਾ ਉਹਨਾਂ ਨੂੰ, ਅਤੇ ਇਹ ਆਪਣੇ ਬਜ਼ੁਰਗਾਂ 'ਚ ਸਿੱਖੀਆਂ ਗੱਲਾਂ ਇਹ, ਕਈਆਂ ਮੈਨੂੰ ਪਤਾ ਵੀ ਆਪਣੇ ਪਿੰਡਾਂ 'ਚ ਕਦੀ ਚੋਰੀ ਚਾਰੀ ਸੁਣੀ ਨਹੀਂ ਸੀ, ਮੈਂ ਦੇਖਿਆ ਨਹੀਂ ਸੀ ਕੋਈ ਚੋਰੀ ਹੁੰਦੀ ਆ, ਕਿਸੇ ਦੇ ਕੋਈ ਚੀਜ਼ ਖੋਹ ਲਈ ਆ, ਕੋਈ ਸ਼ਰਾਬ ਪੀਂਦਾ ਹੈਗਾ, ਸਾਡੇ ਬਜ਼ੁਰਗ ਤਾਂ ਮੈਂ ਇਹ ਵੀ ਦੇਖਿਆ ਵੀ ਸ਼ਰਾਬੀ ਨੂੰ ਜਨੇਤੇ ਨੇ ਲਿਜਾਂਦੇ ਹੁੰਦੇ ਸੀ, ਅਤੇ ਹੁੰਦਾ ਵੜਲਾ ਵੜਲਾ ਸੀ ਕੋਈ ਨਾ ਕੋਈ ਨਿਆਣਾ ਜਿਹੜਾ ਬਾਗੀ ਹੋਇਆ ਹੁੰਦਾ ਸੀਗਾ, ਅਤੇ ਉਹਨੂੰ ਜਨੇਤੇ ਨੇ ਲਿਜਾਂਦੇ ਹੁੰਦੇ ਸੀ, ਹੁਣ ਥੋੜ੍ਹਾ ਚੇਂਜ ਹੋ ਗਿਆ ਸਭ ਕੁਛ, ਆਓ ਆਪਾਂ ਕੁਛ ਕਰੀਏ। ਮੈਂ ਚਾਹੁੰਦਾ ਹੁੰਦਾ ਮੇਰੀ ਧੀ ਰਾਣੀ ਅਤੇ ਨੌਜਵਾਨ ਬੇਨਤੀ, ਖੜ੍ਹੇ ਹੋ ਜਾਓ, ਗੁਰੂ ਘਰ ਤੋਂ ਸਰੂਪਾ ਦਿੱਤਾ ਜਾਣਾ ਹੈਗਾ, ਤੁਸੀਂ ਦੇ ਦਿਓ, ਖੜ੍ਹੇ ਹੋ ਜਾਓ, ਠੀਕ ਹੈ।

ਧੰਨਵਾਦ ਆ। ਇਹ ਕਿਤਾਬ ਦਿੱਤੀ ਆ, ਕੁਐਸਚਨ ਆਂਸਰ ਕਿਤਾਬ ਆ ਇਹ, ਕੁਐਸਚਨ ਦੁਨਿਆਵੀ ਆ ਇਹ ਅਤੇ ਆਂਸਰ ਇਕੱਲੇ ਗੁਰਬਾਣੀ 'ਚ ਦਿੱਤੇ ਆ। ਡਾਕਟਰ ਤਲੋਕ ਸਿੰਘ ਜੀ ਅਮਰੀਕਾ 'ਚ ਆ ਅਤੇ ਮੇਰਾ 6 ਸਾਲ ਦੀ ਉਮਰ ਆ, ਲੰਬਾ ਚਿਰ ਉੱਥੇ ਉਹਨਾਂ ਨੇ ਸੇਵਾਵਾਂ ਕੀਤੀਆਂ ਹੈਲਥ ਡਿਪਾਰਟਮੈਂਟਾਂ ਦੇ ਵਿੱਚ। ਉਹਨਾਂ ਨੇ ਦੁਨਿਆਵੀ ਕੁਐਸਚਨ ਆ ਅਤੇ ਆਂਸਰ ਇਕੱਲੇ ਗੁਰਬਾਣੀ 'ਚ ਦਿੱਤੇ। ਪਹਿਲੀ ਪਾਤਸ਼ਾਹੀ ਕਹਿੰਦੀ ਆ, ਦੂਜੀ ਕੀ ਇਹਦੇ ਬਾਰੇ ਕਹਿੰਦੀ, ਤੀਜੀ ਕੀ ਕਹਿੰਦੀ, ਚੌਥੀ ਕੀ ਕਹਿੰਦੀ ਹੈਗੀ ਆ, ਉਹਦਾ ਮੇਰੇ ਖਿਆਲ ਪਤਾ ਨਹੀਂ। ਪੰਜਾਬੀ ਪੜ੍ਹਨੇ ਕਿ ਨਹੀਂ ਪੜ੍ਹ ਲੈਂਦੇ ਅੱਜ ਕੱਲ੍ਹ ਤਾਂ ਤੁਸੀਂ ਪੇਜ ਨੂੰ ਪਾ ਲਓ ਗੂਗਲ ਦੇ ਵਿੱਚ ਅਤੇ ਉਹ ਟ੍ਰਾਂਸਲੇਟ ਕਰਕੇ ਉਹਦੀ ਇੰਗਲਿਸ਼ 'ਚ ਆ ਜਾਂਦੀ, ਚਾਹੇ ਜਿਹੜੀ ਮਰਜ਼ੀ ਲੈਂਗੁਏਜ ਦੇਖ ਲਓ। ਅੱਜ ਕੱਲ੍ਹ ਸੌਖਾ ਹੀ ਬਹੁਤ ਹੈਗਾ, ਟੈਲੀਫੋਨ ਦੇ ਉੱਤੇ ਫੋਟੋ ਖਿੱਚੋ ਪਾ ਦਿਓ ਅਤੇ ਤੁਸੀਂ ਕਿਸੇ ਵੀ ਲੈਂਗੁਏਜ 'ਚ ਪੜ੍ਹ ਸਕਦੇ ਹੈਗੇ ਆ। ਅਤੇ ਬਹੁਤ ਬਹੁਤ ਵਧਾਈਆਂ। ਮੈਂ ਨਾਂ ਨਹੀਂ ਪੜ੍ਹੇ ਸੀਗੇ, ਨਸੀਬ ਚੰਦ ਵਿਰਦ ਜੀ ਅਤੇ ਬੀਬੀ ਗੁਰਦੇਵ ਕੌਰ ਵਿਰਦ ਜੀ ਦੀ ਪੋਤਰੀ ਧੀ ਰਾਣੀ ਸਾਡੀ, ਅਤੇ ਸ਼ੰਕਰ ਸਿੰਘ ਹੀਰ ਅਤੇ ਬੀਬੀ ਸੁਖਵਿੰਦਰ ਕੌਰ ਹੀਰ ਦੀ ਦੋਹਤੀ, ਜਸਵੰਤ ਸਿੰਘ ਵਿਰ ਅਤੇ ਬੀਬੀ ਹਰਜੀਤ ਕੌਰ ਦੀ ਸਾਡੇ ਧੀ ਰਾਣੀ ਮਨੀਲਾ ਕੌਰ ਦੇ ਇਹ ਆਨੰਦ ਕਾਰਜ ਹੋਏ ਹੈਗੇ ਆ। ਬਹੁਤ ਸੋਹਣਾ ਲੱਗਾ, ਇੱਕ ਤਾਂ ਮੈਨੂੰ ਲੱਗਾ ਜੀ ਬਹੁਤ ਚੰਗਾ ਲੱਗਾ ਬਿੱਲ ਸਰ ਆਏ ਹਾਂ। ਮੈਂ ਜਿਹੜੀ ਗੱਲ ਕਰਨ ਲੱਗੇ ਚਾਹੁੰਦਾ ਸੀ, ਮੈਂ ਚਾਹੁੰਦਾ ਸੀ ਵੀ ਆਪਣੇ ਕਈ ਇੱਥੇ ਸਮਾਜ ਦੇ ਵਿੱਚ ਆਪਣੇ, ਮੈਂ ਨਾਂ ਨਹੀਂ ਲੈਂਦਾ ਹੁੰਦਾ, ਚੱਲ ਥੋੜ੍ਹਾ ਲੈਣਾ ਪੈਣਾ ਹੁਣ ਮੈਨੂੰ, ਕਰਕੇ ਮੈਂ ਇਹਨਾਂ ਚੀਜ਼ਾਂ ਬਿਲੀਵ ਨਹੀਂ ਕਰਦਾ ਹੁੰਦਾ ਕੌਣ ਕਿ ਬਈ ਸਾਡੇ ਪਹਿਲਾਂ ਕਿਤੇ ਹਿਸਾਬ ਨਾਲ ਬਣੀਆਂ ਸੀਗੀਆਂ ਇਹ ਪਰਜਾਪਤੀ ਜਿਹੜੇ ਨਾ ਆਪਣੇ, ਉਹ ਜਦੋਂ ਆਨੰਦ ਕਾਰਜ ਦੇ ਸਾਰੇ ਆਉਂਦੇ ਆ ਨਾ, ਸਾਰਿਆਂ ਦਸਾਰਾਂ ਬੰਨੀਆਂ ਹੋਣੀਆਂ ਹੁੰਦੇ, ਸਾਰੇ ਸਹਿਜਧਾਰੀ ਆ, ਉਹ ਬਹੁਤ ਚੰਗੇ ਲੱਗਦੇ ਮੈਨੂੰ। ਮੈਂ ਵੀ ਇਹੀ ਚਾਹੁੰਦਾ ਵੀ ਜੇ ਗੁਰਦੁਆਰੇ ਜਦ ਵੀ ਆਉਣਾ ਹੋਵੇ ਨਾ, ਕੋਸ਼ਿਸ਼ ਹੋਣੀ ਚਾਹੀਦੀ ਸਾਡੀ, ਐਤਵਾਰ ਨੂੰ ਤੀਵਨ ਸਾਰੀ ਸੰਗਤ ਆਉਂਦੀ, ਸ਼ਨਿਚਰਵਾਰ ਦੀ ਆਉਂਦੀ, ਦਿਨ ਸਭ ਜਾਂਦੇ ਹਾਂ, ਵੀ ਉੱਦਣ ਦਸਾਰਾਂ ਜ਼ਰੂਰ ਮੇਰੇ ਖਿਆਲ ਜੇ ਥੋੜ੍ਹੇ ਵੀ ਬੰਨਣ ਲੱਗ ਪੈਣ ਨਾ, ਫਿਰ ਦੇਖੋ ਦੇਖੀ ਮੈਂ ਚਾਹੁੰਦਾ ਵੀ ਆਪਾਂ ਕੋਈ ਚੰਗੀਆਂ ਚੀਜ਼ਾਂ ਸਮਾਜ 'ਚ ਲੈ ਕੇ ਆਈਏ, ਵੀ ਫੇ ਵੀ ਇੱਦਾਂ ਦੀ ਹੋਣੀ ਚਾਹੀਦੀ। ਦੇਖਿਓ ਜਦੋਂ ਆਉਣਗੇ ਨਾ ਉਹਨਾਂ ਦੇ ਵਿਆਹ ਇੱਥੇ ਹੁੰਦੇ ਆ ਗੁਰਦੁਆਰਾ ਸਾਹਿਬ, ਸਾਰੇ ਦਸਤਾਰਾਂ ਬੰਨ ਕੇ ਇੱਕ ਰੰਗ ਦੀਆਂ ਆਉਂਦੇ ਆ, ਹੁੰਦੇ ਸਹਿਜਧਾਰੀ ਆ ਉਹ, ਅਤੇ ਪਰ ਉਹਨਾਂ ਦੇ ਆਪਣੇ ਸਮਾਜ ਵਿੱਚ ਪਰਜਾਪਤੀ ਦੇ ਵਿੱਚ ਹੈਗਾ ਆ ਰਿਵਾਜ਼ ਇਹ, ਅਤੇ ਕੱਪੜੇ ਵੀ ਸੋਹਣੇ ਪਾ ਕੇ ਆਉਂਦੇ ਆ ਖਾਸ, ਉਹਨਾਂ ਜਿੱਦਾਂ ਅੱਜ ਕੱਲ੍ਹ ਪਾਉਂਦੇ ਵਿਆਹਾਂ ਦੇ ਉੱਤੇ। ਉਹ ਇੱਕ ਵਾਰੀ ਮੈਂ ਉਹਨਾਂ ਮਾੜਾ ਜਿਹਾ ਕਹਿ ਦਿੱਤਾ, ਮੁੰਡਾ ਉਹ ਡੈਂਟਿਸਟ ਆ, ਇੱਥੇ 2-3 ਉਹਦੀਆਂ ਡੈਂਟਿਸਟ ਦੀਆਂ ਫਰਮਾਂ ਹੈਗੀਆਂ, ਅਤੇ ਮੈਂ ਕਿਹਾ ਤੁਸੀਂ ਆਪ ਸਾਰਿਆਂ ਬਾਹਰ ਮੇਲੇ ਲਿਆਉਂਦੇ ਨੇ, ਉਹਨੇ ਬੰਬੇ ਔਡਰ ਕਰਕੇ ਉਹਦੇ ਮੇਲੇ ਵੀ ਮੰਗਾ ਦਿੱਤਾ। ਮੈਂ ਤਾਂ ਉੱਦਾਂ ਤਾਂ ਕੱਪੜੇ ਨਹੀਂ ਪਾ ਸਕਦਾ, ਮੈਨੂੰ ਤਾਂ ਸੰਗਤਾਂ ਨੇ ਥੋੜ੍ਹਾ ਜਿਹਾ, ਅਤੇ ਸੰਗਤਾਂ ਨੇ ਕਹਿਣ ਲੱਗ ਪੈਣਾ ਵੀ ਤੁਸੀਂ ਇੱਦਾਂ ਦੇ ਕਿੱਦਾਂ ਕੱਪੜੇ ਪਾਉਣ ਲੱਗ ਪਏ ਹੈਗੇ ਆ। ਕੋਸ਼ਿਸ਼ ਕਰੀਏ ਆਪਾਂ ਜਿਹੜੀਆਂ ਚੰਗੀਆਂ ਚੀਜ਼ਾਂ ਅਡੋਪਟ ਕਰੀਏ, ਜਿਹਨਾਂ ਤੁਹਾਡਾ ਮੈਸੇਜ ਸਮਾਜ ਕੋਲ ਜਾਵੇ, ਆਪਣੇ ਬੱਚਿਆਂ ਕੋਲ ਜਾਣਾ, ਆਪਣੇ ਬੱਚੇ ਆ ਸਾਰੇ, ਬੱਚੇ ਸਾਰੇ ਇੱਥੇ ਕਿਹੜੇ ਕਿਸੇ ਹੋਰ ਕਿਸੇ ਦੇ ਹੈਗੇ ਆ। ਵੀ ਆਪਾਂ ਆਉਣ ਵਾਲਾ ਕੋਸ਼ਿਸ਼ ਕਰੋ, ਜੇ ਦਸਤਾਰਾਂ ਦੀ ਬੰਨਣ ਦੀ ਜਾਂ ਲੋੜ ਹੁੰਦੀ ਆ, ਉਹ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਖੜ੍ਹੇ ਆ, ਗਿਆਨੀ ਸਾਹਿਬ ਖੜ੍ਹੇ ਆ, ਤੁਹਾਡੀ ਹੈਲਪ ਕਰ ਦੇਣਗੇ। ਬੰਨਣ ਦੀ ਵੀ ਸੇਵਾ ਤੋਂ ਆਪਣੇ ਨੌਜਵਾਨ ਬਹੁਤ ਆ, ਉਹ ਹੈਲਪ ਕਰ ਸਕਦੇ ਹੈਗੇ ਆ। ਅਸੀਂ ਚਾਹੁੰਦੇ ਹਾਂ ਵੀ ਹੌਲੀ ਹੌਲੀ ਆਪਾਂ ਹੋਰ ਲੱਗ ਗਏ ਸਤਿਗੁਰ ਦੇ ਆਈਏ, ਅਤੇ ਹੁਣ ਪਰਿਵਾਰ ਨੇ ਸਕਣ ਇਕੱਲੇ ਪਰਿਵਾਰ ਦੇ ਮੈਂਬਰਾਂ ਦੇਣੇ ਆ, ਮਾਤਾ ਪਿਤਾ ਨੇ, ਬਾਕੀਆਂ ਨੇ ਜਿੱਥੇ ਦੁਪਹਿਰ ਦੇ ਖਾਣੇ ਉੱਥੇ ਤੁਸੀਂ ਉੱਧਰ ਜਾ ਕੇ ਪਾ ਸਕਦੇ, ਆਰਾਮ ਦੇ ਨਾਲ ਫੋਟੋ ਫਾਟੋ ਖਿਚਾ ਸਕਦੇ ਹੈਗੇ ਆ। ਅਤੇ ਇੱਥੇ ਆ ਨਾ, ਅਤੇ ਇਹ ਵੀ ਮੈਨੂੰ ਸੋਹਣਾ ਲੱਗਾ ਬਈ ਮੈਂ ਤਾਂ ਉੱਦਾਂ ਮੇਰੀ ਭਾਵਨਾ ਦਿਲ ਦੀ ਸਾਰੇ ਆਨੰਦ ਘਰ ਇੱਦਾਂ ਹੋਣੇ ਚਾਹੀਦੇ ਆ ਵੀ ਉੱਦਣ ਨਹੀਂ ਹੱਲ ਹੁੰਦਾ ਜਾਣਾ ਚਾਹੀਦਾ। ਮੈਂ ਚਾਹੁੰਦਾ ਹੁੰਦਾ ਬਈ ਖਰਚ ਜਿਹੜਾ ਉਹ 4-5 ਹਜ਼ਾਰ ਖਰਚਣਾ ਨਾ, ਉਹ ਬੱਚੇ ਪੜ੍ਹਾਈ ਦੇ ਖਰਚੇ, ਪੜ੍ਹਾਈ ਮਹਿੰਗੀ ਬਹੁਤ ਹੋਈ ਆ, ਹੁਣ ਮਾਤਾ ਪਿਤਾ ਲਈ ਔਖੇ ਆ ਬੱਚੇ ਪੜ੍ਹਾਉਣੇ। ਮੇਰੇ ਖਿਆਲ ਆ 1.5 ਲੱਖ 2 ਲੱਖ ਇੱਕ ਬੱਚੇ ਨੂੰ ਡਿਗਰੀ ਦਵਾਉਣ 'ਤੇ ਲੱਗ ਜਾਂਦਾ ਅੱਜ ਕੱਲ੍ਹ ਯੂਨੀਵਰਸਿਟੀ ਵਿੱਚ, ਮੇਰੇ ਖਿਆਲ 15-20 ਹਜ਼ਾਰ ਪਾਉਣ ਸਾਲ ਦਾ ਖਰਚਾ, 10 ਕੁ ਹਜ਼ਾਰ ਮੇਰੇ ਖਿਆਲ ਰਿਹਾਇਸ਼ ਦਾ ਆ ਜਾਂਦਾ, ਕੰਮੋਡੇਸ਼ਨ ਦਾ, ਅਤੇ 9-9.5 ਹਜ਼ਾਰ ਫੀਸ ਵੀ ਹੈਗੀ ਆ ਇਹਨੇ ਪੜ੍ਹਾਈ ਦੇ ਖਰਚੇ। ਆਪਣੇ ਬੱਚੇ ਸਾਰੇ ਵੱਡੀਆਂ ਪੋਸਟਾਂ 'ਤੇ ਬਹਿਣੇ ਚਾਹੀਦੇ ਆ, ਬੇਸ਼ੱਕ ਔਖੇ ਵੀ ਹੋ ਲਓ, ਕੋਸ਼ਿਸ਼ ਕਰੋ ਬੱਚਿਆਂ ਦੀ ਮਦਦ ਕਰਨ ਦੀ। ਹੋਰ ਖਰਚ ਘਟਾ ਲਓ, ਵਿਆਹਾਂ ਸ਼ਾਦੀਆਂ 'ਤੇ ਘਟਾ ਲਓ, ਸੋਨੇ 'ਤੇ ਘਟਾ ਲਓ, ਦੇਣ ਲੈਣ 'ਤੇ ਘਟਾ ਲਓ, ਅਤੇ ਆਪਾਂ ਕੋਸ਼ਿਸ਼ ਕਰੀਏ ਬੱਚੇ ਸਾਡੇ, ਮੈਨੂੰ ਚਾਹੁੰਦਾ ਹੁਣ ਸਾਰੇ ਵੱਡੀਆਂ ਪੋਸਟਾਂ 'ਤੇ ਬਹਿਣੇ ਚਾਹੀਦੇ ਹੈਗੇ ਆ। ਅਤੇ ਪੁਰਾਣੇ ਬਜ਼ੁਰਗਾਂ ਦੀ ਸੋਚ ਹੁੰਦੀ ਸੀ, ਹੁਣ ਆਪਾਂ 10-20 ਸਾਲ ਤੋਂ ਥੋੜ੍ਹੇ ਢਿੱਲੇ ਪੈ ਗਏ, ਸਾਰੇ ਨਹੀਂ ਢਿੱਲੇ ਪਏ, ਤੁਸੀਂ ਕਰ ਰਹੇ ਉੱਦਾਂ ਮੈਂ ਇਹ ਵੀ ਨਹੀਂ ਕਹਿੰਦਾ ਹੈਗਾ, ਪਰ ਆਪਾਂ ਹੋਰ ਸਾਰੇ ਧਿਆਨ ਦੇਈਏ, ਨਹੀਂ ਵੀ ਦੇ ਉਹ ਵੀ ਧਿਆਨ ਦਿਓ ਵੀ ਆਪਣੇ ਬਜ਼ੁਰਗਾਂ ਨੇ ਬਹੁਤ ਔਖੇ ਹੋ ਕੇ ਫੌਂਡੀਆਂ ਫੈਟੀਆਂ 'ਚ ਕੰਮ ਕੀਤਾ ਹੈਗਾ ਆਪ, ਪਰ ਅਸੀਂ ਚਾਹੁੰਦੇ ਹਾਂ ਵੀ ਆਪਾਂ ਹੁਣ ਜੇ ਰਾਜ ਭਾਗਾਂ ਨੂੰ ਵਧਣਾ ਨਾ, ਤਾਂ ਹਰੇਕ ਹੀ ਕੰਟਰੀ 'ਚ ਸਾਡੇ ਬੱਚੇ ਜਿਹੜੇ ਆ ਵੱਡੀਆਂ ਪੁੱਛਣ ਜਾਣੇ ਚਾਹੀਦੇ ਆ। ਹੋਰ ਖਰਚ ਘਟਾ ਲਓ, ਅਤੇ ਇਹ ਖਰਚ ਜਿਹੜਾ ਬੱਚਿਆਂ ਦੀ ਪੜ੍ਹਾਈ 'ਤੇ ਆਪਾਂ ਜ਼ਿਆਦਾ ਖਰਚੀਏ। ਸਾਡੇ ਇੱਕ ਨੌਜਵਾਨ ਸੀਗਾ ਸਾਡਾ, ਦੋਹਤਾ ਲੱਗਦਾ ਮੈਨੂੰ, ਖੁਸ਼ੀ ਹੋਈ ਵੀ ਉਹਨੂੰ ਆਕਸਫੋਰਡ ਯੂਨੀਵਰਸਿਟੀ 'ਚ ਉਹ ਦਾਖਲਾ ਮਿਲਿਆ ਉਹਨੂੰ, ਲੰਡਨ 'ਚ ਰਿਹਾਇਸ਼ ਆ ਉਹਦੀ, ਅਤੇ ਉਹ ਕਹਿੰਦੇ ਮੈਂ ਸਬਜੈਕਟ ਉਹ ਪੜ੍ਹਨੇ ਜਿਹੜੇ ਮਾਰਗਰਟ ਥੈਚਰ ਨੇ ਪੜ੍ਹੇ ਸੀ ਜਾਂ ਇੰਦਰਾ ਗਾਂਧੀ ਨੇ ਪੜ੍ਹੇ ਸੀ, ਅਜੇ ਉਮਰ ਥੋੜ੍ਹੀ ਆ 16-17 ਸਾਲ ਦਾ, ਉਹਦੀ ਆਹ ਸੋਚ ਆ ਮੈਂ ਸਬਜੈਕਟ ਆਹ ਪੜ੍ਹਨੇ ਆ ਜਿਹਨਾਂ ਪ੍ਰਾਈਮ ਮਿਨਿਸਟਰ ਨੇ ਸਬਜੈਕਟ ਕਦੀ ਲਾਏ ਸੀ। ਤੁਹਾਡੇ ਵੀ ਪੇਰੈਂਟਸ ਦੀ ਇੱਦਾਂ ਚਾਹੀਦੀ ਹੈ ਬੱਚਿਆਂ, ਸੋਚ ਭਰੋ ਵੀ ਉਹ ਬੰਦਾ ਉਸ ਥਾਂ 'ਤੇ ਪਹੁੰਚਾ ਸੀ, ਇਸ ਅਹੁਦੇ 'ਤੇ ਪਹੁੰਚਾ ਸੀ, ਮੇਰੇ ਬੱਚੇ ਵੀ ਉੱਥੇ ਜਾਣੇ ਚਾਹੀਦੇ ਆ। ਇੱਦਾਂ ਦੀ ਆਪਾਂ ਸੋਚ ਲੈ ਕੇ ਆਈਏ,
ਗੁਜਰਾਤੀਆਂ 'ਚ ਹੈਗੀ ਇਹ ਗੱਲ, ਮੈਂ ਜਾਂਦਾ ਰਿਹਾ ਵਿਆਹ, ਸਿੰਪਲ ਕਰਦੇ ਪਿਆ ਉਹ, ਬਿਲਕੁਲ ਸਿੰਪਲ। ਨਾਲੇ ਉਹ ਮਲਟੀ ਮਿਲੀਨਰ ਦੇ ਸੀਗੇ, ਮੇਰੇ ਕੱਪੜੇ ਟ੍ਰੇਡ ਦੇ ਵਿੱਚ ਉਹਨਾਂ ਨੂੰ ਮੇਰੀ ਸਾਂਝ ਰਹੀ ਹੈ, ਚੱਲ ਮੀਡੀਆ 'ਚ ਵੀ ਆ, ਮੇਰੀ ਤੀਵਨ ਜੂਆ ਨਾਲ ਵੀ ਕਾਰੋਬਾਰ ਨੂੰ ਸਾਂਝ ਰਹੇ, ਗੁਜਰਾਤੀਆਂ ਨੇ ਵੀ ਰਹੇ ਹੈਗੇ ਆ, ਪੰਜਾਬੀਆਂ ਨੇ ਵੀ ਰਹੇ ਹੈਗੇ, ਹੋਰਾਂ ਨਾਲ 'ਤੇ ਵੱਡੀਆਂ ਫਾਰਮਾਂ ਨਾਲ ਹੈਗੇ ਸੀਗੇ ਸਾਰਿਆਂ ਨਾਲ। ਅਤੇ ਕੋਸ਼ਿਸ਼ ਹੋਣੀ ਚਾਹੀਦੀ ਹੈ, ਸਿੰਪਲ ਵਿਆਹ ਕੀਤਾ ਸੀ ਉਹਨਾਂ ਨੇ, ਅਤੇ ਪਰ ਉਹਨੇ ਜਿਹਦੇ ਵਿਆਹ ਤੋਂ ਬਾਅਦ ਨਾ ਬੱਚੀ ਨੂੰ ਆਪਣੀ ਨੂੰ ਦਿਖਾ ਜਿਹੜਾ ਪੰਦਾਜ ਦੇਈਦਾ ਨਾ, ਉਹਨੇ ਫੈਕਟਰੀ ਦੀਆਂ ਚਾਬੀਆਂ ਦਿੱਤੀਆਂ ਸੀਗੀਆਂ ਵੀ ਮੇਰੇ ਬਰਾਬਰ ਤੂੰ ਵੀ ਇਲੈਸਟਰ ਦੀ ਗੱਲ ਆ, ਨਾਂ ਵੀ ਦੱਸ ਦੇਣਾ, ਐਡਰੈਸ ਵੀ ਤੁਹਾਨੂੰ ਦੱਸ ਦੇਣਾ। ਉਹਨੇ ਫੈਕਟਰੀ ਹੋਰ ਲੈ ਕੇ ਉਹਨੇ ਚਾਬੀਆਂ ਦਿੱਤੀਆਂ ਸੀਗੀਆਂ ਮਸ਼ੀਨਾਂ ਸੈੱਟ ਕਰਕੇ, ਵੀ ਤੂੰ ਵੀ ਮੇਰੇ ਮੁਕਾਬਲੇ ਫੈਸ਼ਨ ਡਿਜ਼ਾਇਨਰ ਬਣ ਕੇ ਅਤੇ ਫੈਸ਼ਨ ਦੀ ਫੈਕਟਰੀ ਹੋਰ ਆ। ਉਹ ਪੈਸੇ ਸਹੀ ਵਰਤੋਂ ਜਿਹੜੀ ਆਪਾਂ ਕਰਦੇ ਹਾਂ, ਤੁਸੀਂ ਨਹੀਂ, ਤੁਹਾਡੀ ਗੱਲ ਮੈਂ ਕਰਦਾ ਉਦਾਂ ਬਹੁਤ ਘੰਟੇ। ਉਹ ਪੈਸੇ ਸਹੀ ਵਰਤੋਂ ਜਿਹੜੀ ਆਪਾਂ ਕਰਦੇ ਹਾਂ, ਤੁਸੀਂ ਨਹੀਂ, ਤੁਹਾਡੀ ਗੱਲ ਮੈਂ ਕਰਦਾ ਉਦਾਂ ਬਹੁਤ ਘੰਟੇ, ਆਪਾਂ ਸਾਰਾ ਨਹੀਂ ਪਤਾ। ਫਿਰ ਤਕੜੇ ਹੋਣਾ ਪੈਣਾ, ਕੁਛ ਨਹੀਂ ਸਮਾਜ ਕਹਿੰਦਾ ਹੈਗਾ, ਜੇ ਕੋਈ ਗੁੱਸੇ ਹੁੰਦਾ ਰਿਸ਼ਤੇਦਾਰ ਤੁਹਾਨੂੰ ਹੋਰਾਂ ਤੱਕ ਕੋਈ ਕੋਈ ਫਰਕ ਪੈਣ ਡਿਆ। ਸਾਡੇ ਨਾਲ ਪਹਿਲਾਂ ਕਰਦੇ ਹੁੰਦੇ ਜਦ ਮੈਂ ਸਿੰਘ ਸੈਨਾ ਆਈ ਟੀ ਤੋਂ ਬਾਅਦ, ਅਤੇ ਕਈ ਗੁੱਸੇ ਹੁੰਦੇ ਸੀਗੇ, ਉਹ ਹੁਣ ਸਾਰੇ ਮੇਰੇ ਫਰੈਂਡ ਆ, ਉਹ ਉੱਥੇ ਉੱਥੇ ਬੈਠੇ ਆ, ਮੇਰਾ ਤੁਸੀਂ ਸਾਰੇ ਸਤਿਕਾਰ ਕਰਦੇ, ਇੰਗਲੈਂਡ ਵਿੱਚ ਵੀ, ਇੰਡੀਆ ਵਿੱਚ ਵੀ, ਸ਼੍ਰੋਮਣੀ ਕਮੇਟੀ ਹੋਵੇ ਚਾਹੇ ਕਾਲ ਸਾਰੇ ਹੀ, ਅਤੇ ਆਪਾਂ ਪਾਕਿਸਤਾਨ ਅਤੇ ਗੁਰਦੁਆਰੇ ਸਭਾ ਵੀ ਕਰਾਤੀ ਵੀ, ਇੱਧਰ ਆ ਕੇ ਹੈਗੀਆਂ, ਥੱਲੇ ਫੋਟੋਆਂ ਲੱਗੀਆਂ, ਲਾਂਘਾ ਵੀ ਆਪਾਂ ਖਿਲਾਇਆ, ਆ ਸਿੰਘ ਸਭਾ ਨੇ ਖਿਲਾਇਆ ਲਾਂਘਾ, ਥੱਲੇ ਫੋਟੋ ਲੱਗੀਆਂ ਆ ਜਿੱਥੇ ਆਪਾਂ ਜੁੜੇ, ਉਹਨਾਂ ਨੇ ਲੱਗੇ ਜਿਹੜਾ ਹਾਲ ਉਹਦੇ ਵਿੱਚ, ਸ਼ੁਰੂ ਤੋਂ ਆਪਾਂ ਸਭ ਕੁਝ ਕਰਾਏ ਆ। ਅਤੇ ਸਤਿਗੁਰੂ ਆਪੇ ਮਾਣ ਬਖਸ਼ ਦਿੰਦਾ, ਸਤਿਗੁਰੂ ਦਾ ਤੁਹਾਨੂੰ ਮਾਣ ਦੇਣ ਨੂੰ ਤਿਆਰ ਹੀ ਬੈਠਾ, ਪਰ ਆਪਾਂ ਸੁਚਾਰ ਸਿੱਖ ਬਣਨਾ ਹੈਗਾ। ਮੈਂ ਲੈਕਚਰ ਜ਼ਿਆਦਾ ਕਰਦਾ, ਤੁਹਾਨੂੰ ਧੰਨਵਾਦ ਹੈ, ਜੇ ਕਿਸੇ ਨੇ ਆਉਣਾ ਸਟੇਜ 'ਤੇ ਆ ਸਕਦਾ ਹੈਗਾ, ਕੋਈ ਚੰਗੀ ਸਲਾਹ ਦੇ ਸਕਦਾ ਹੈਗਾ, ਸਾਡੀ ਇਹ ਡਿਊਟੀ ਬਣਦੀ ਹੈਗੀ ਆ, ਅਸੀਂ ਪ੍ਰਬੰਧ ਵਿੱਚ ਹੈਗੇ ਹਾਂ। ਅਤੇ ਇੱਕ ਕਦੀ ਕਿਸੇ ਬਾਬਾ ਚਾਹੇ ਸਿੱਖ ਆ ਚਾਹੇ ਹਿੰਦੂ ਆ ਚਾਹੇ ਮੁਸਲਮਾਨ, ਉੱਥੋਂ ਨਹੀਂ ਜਾਣਾ ਕਦੀ ਵੀ। ਸਾਰਿਆਂ ਨੂੰ ਬੇਨਤੀ ਕਰ ਰਿਹਾ ਧੀਰਾਣਿਆਂ ਨੂੰ, ਮੈਂ ਕਈ ਬਾਬੇ ਨੂੰ ਜੇਲ੍ਹ ਕਰਾਈ ਆ, ਕਈ ਲੋਕਾਂ ਦੇ ਪੈਸੇ ਮੜਾ ਕੇ ਦਿੱਤੇ ਆ 20 ਸਾਲਾਂ ਦੇ ਵਿੱਚ। ਇੰਗਲੈਂਡ 'ਚ ਬਾਬਾ ਲੱਭਦਾ ਨਹੀਂ ਕੋਈ, ਹੁਣ ਅਖਬਾਰ 'ਤੇ ਬਾਬਾ ਨਹੀਂ ਕਦੇ ਪੜ੍ਹੋਗੇ। ਇੰਡੀਆ ਥੋੜ੍ਹਾ ਜਿਹਾ ਰਹਿੰਦੇ ਆ, ਉਹ ਵੀ ਵੱਧ 'ਚ ਨਹੀਂ ਕੱਢਣ ਦੇਣਾ ਉਹਨਾਂ ਨੂੰ, ਜਿਹੜੀਆਂ ਅਖਬਾਰਾਂ ਪ੍ਰਮੋਟ ਕਰਦੀਆਂ ਉਹਨਾਂ ਨਾਲ ਅਸੀਂ ਮਿਲ ਚੁੱਕੇ ਹੈਗੇ ਹਾਂ, ਸ਼ਾਇਦ ਨਹੀਂ ਬੰਦ ਕਰਦੇ ਹੋਣਗੇ, ਅਤੇ ਆਉਣ ਵਾਲੇ ਸਮੇਂ 'ਚ ਆਪਾਂ ਕੋਸ਼ਿਸ਼ ਕਰਨੀ ਆ। ਉਹਨਾਂ ਤੋਂ ਕੁਛ ਨਹੀਂ ਹੁੰਦਾ, ਉਹ ਸਿਰਫ ਠੱਗੇ।

ਆ ਉਹਨਾਂ ਨੂੰ ਬਸ ਉਹਨਾਂ ਤੋਂ ਪੈਸੇ ਲੈਣੇ ਆ ਬਾਅਦ 'ਚ ਵਾਪਸ ਹੋ ਜੂ ਕੰਮ ਜੇ ਫਿਰ ਨਹੀਂ ਹੋਇਆ ਫਿਕਰ ਨਹੀਂ ਨਹੀਂ ਤੁਹਾਡਾ ਤਾਂ ਬਹੁਤ ਅਜੀਬ ਤੁਹਾਡੇ ਭਾਰੀ ਪਈ ਆ ਆਹ ਪਈ ਆ ਹੋਰ ਪੈਸੇ ਘੱਲ ਦਿਓ ਹੋਰ ਘੱਲ ਦਿਓ ਅਤੇ ਕੰਮ ਤਾਂ ਹੋਣਾ ਹੀ ਨਹੀਂ ਉਹਦੇ ਠੱਗ ਹੁੰਦੇ ਸਾਰੇ ਨਹੀਂ ਜਾਣਾ ਕਿਸੇ ਨੂੰ ਕੋਈ ਵੀ ਹੋਵੇ ਚਾਹੇ ਸਿੱਖ ਹੋਵੇ ਹਿੰਦੂ ਹੋਵੇ ਮੁਸਲਮਾਨ ਕੋਈ ਵੀ ਹੋਵੇ ਕਿਸੇ ਨੂੰ ਕਰਨੀ ਨਹੀਂ ਤੁਸੀਂ ਕੋਰਟ ਦੇ ਕੇਸ ਪਾ ਲਿਓ ਆਪਣੇ ਬਾਥਰੂਮ ਦਾ ਕੇਸ ਚੱਲਿਆ ਸੀ ਕੋਰਟ ਦੇ ਵਿੱਚ ਗੁੱਗਲ 'ਚ ਪਾ ਲਿਓ ਬੁਖਾਰੀ ਨਾ ਦੇਖ ਲਿਓ ਉਹਨੂੰ ਜੇਲ੍ਹ ਕਿਹਨੇ ਕਰਾਇਆ ਜੀ ਆਪਾਂ ਕਰਾਇਆ ਸੀ ਜੇਲ੍ਹ ਉਹਨਾਂ ਨੂੰ ਉਦੋਂ ਬਾਅਦ ਭੱਜ ਗਿਆ ਸੀ ਸਾਰਾ ਰਾਤੋਂ ਰਾਤ ਹੀ ਭੱਜ ਗਿਆ ਸੀ ਲੱਭੇ ਨਹੀਂ ਮੁੜ ਕੇ ਉਹ ਵੀ ਕਿੱਥੇ ਚਲੇ ਗਿਆ ਉਹਨੂੰ ਪਤਾ ਵੀ ਸਾਰਿਆਂ ਦੀ ਵਾਰੀ ਆ ਜਾਣੀ ਆ ਮੁੜ ਕੇ ਭੱਜ ਗਿਆ ਸੀ ਸਾਰੇ ਧੰਨਵਾਦ ਤੁਹਾਡਾ ਵਧਾਈ ਇੱਕ ਵਾਰੀ ਸ਼ਗਨ ਪਾਤਾ ਹੈਗਾ ਦੇਗ ਬਾਹਰਲੇ ਪਾਸੇ ਨੂੰ ਜਾ ਲੈ ਕੇ ਉਧਰਲੇ ਪਾਸੇ ਬੰਦੇ ਬਹਾਦਰ ਹਾਲ ਦੇ ਉੱਪਰ ਪਰਿਵਾਰ ਨੇ ਮੈਂ ਕਾਫੀ ਸਜਾਵਟ ਕੀਤੀ ਦੇ ਦੀ ਆ ਇੱਥੋਂ ਅਤੇ ਉੱਥੇ ਤੁਹਾਡੇ ਖਾਣੇ ਦਾ ਦੁਪਹਿਰ ਦਾ ਪ੍ਰਬੰਧ ਹੈਗਾ ਧੰਨਵਾਦ ਇੱਕ ਵਾਰੀ ਇਹ ਤੁਹਾਨੂੰ ਬਹੁਤ ਬਹੁਤ ਤੁਸੀਂ ਸਹਿਯੋਗ ਦਿੱਤਾ ਹੈਗਾ ਗਿਆਨੀ ਸਾਹਿਬ ਧੰਨਵਾਦ ਆ ਅਤੇ ਸ਼ਗਨ ਤੁਸੀਂ ਉੱਧਰ ਹੀ ਪਾਉਣੇ ਸਾਰਿਆਂ ਨੇ ਜਾ ਕੇ ਧੰਨਵਾਦ ਜੀ ਪ੍ਰਸ਼ਾਦ ਬਾਹਰ ਲੈ ਲਓ ਅਤੇ ਠੀਕ ਹੈ ਜੀ ਕਿਸੇ ਨੇ 2 ਮਿੰਟ ਸਰੀਰ 'ਤੇ ਆਉਣਾ ਭੈਣ ਜੀ ਹੁਣ ਜਾਂ ਕਿਸੇ ਨੇ ਵੀ ਬੱਚੀ ਨਹੀਂ ਆਉਣਾ ਅਤੇ ਆ ਸਕਦੇ ਤੁਹਾਡਾ ਆਪਣਾ ਗੁਰਦੁਆਰਾ ਇਹ ਅਤੇ ਆਪਾਂ ਰੱਬ ਕੇ ਕੋਸ਼ਿਸ਼ ਕਰਨੀ ਆ ਵੀ ਆਪਾਂ ਸਾਰੇ ਚੰਗੇ ਗੁਰਸਿੱਖ ਚੰਗੇ ਇਨਸਾਨ ਸਮਾਜ ਸੇਵਕ ਬਣੀਏ ਅਤੇ ਆਪਣਾ ਜੀਵਨ ਸਲਾਹ ਹੋਵੇ ਤੁਹਾਡੇ ਬੱਚੇ ਤੁਹਾਡੇ ਵੱਲ ਦੇਖ ਕੇ ਵੀ ਉਹ ਵੀ ਤੁਹਾਡੇ ਵਰਗੇ ਬਣਨ ਅਤੇ ਫਿਰ ਹੋਰ ਪੰਥ ਦੀ ਸਿੱਖਾਂ ਦੀ ਚੜ੍ਹਦੀ ਕਲਾ ਹੋਊਗੀ ਸਮਾਜ ਸੋਹਣਾ ਹੋਊਗਾ ਸਾਡਾ ਲੋਕ ਸੁਖੀ ਬਣ ਸਕਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਨੂੰ, ਖਾਸ ਕਰ ਬੱਚੇ ਬੱਚੇ ਨੂੰ ਬੇਨਤੀ ਆ ਭਾਈ, ਸੱਚੇ ਪਾਤਸ਼ਾਹ ਪੈਠੇ ਕਰਕੇ ਖੜੇ ਹੋਣਾ, ਕਿਸੇ ਵੀ ਵਿਅਕਤੀ ਨੇ, ਬੱਚੀਆਂ ਨੇ, ਬੱਚਿਆਂ ਨੇ ਗੁਰੂ ਸਾਹਿਬ ਨੂੰ ਪਿੱਠ ਕਰਕੇ ਨਾ ਖੜੇ ਹੋਣਾ। ਆਪਾਂ ਗੁਰੂ ਸਾਹਿਬ ਦਾ ਸਤਿਕਾਰ ਕਰਨਾ, ਗੁਰੂ ਸਾਹਿਬ ਨੇ ਸਾਨੂੰ ਬਖਸ਼ਾਂ ਕੀਤੀਆਂ,

ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ। ਬੱਚਿਆਂ ਨੂੰ ਬੇਨਤੀ ਹੈ ਕਿ ਬਈ ਸੱਚੇ ਪਾਤਸ਼ਾਹ ਦਰਬਾਰ ਵਿੱਚ ਕਿਸੇ ਨੇ ਵੀ ਪਿੱਠ ਕਰਕੇ ਬੈਕ ਸਾਈਡ ਖੜੇ ਨੇ ਹੋਣਾ। ਬੇਨਤੀ ਆ ਸੱਚੇ ਪਾਤਸ਼ਾਹ ਸਤਿਕਾਰ ਕਰੋ, ਜਿੰਨਾ ਹੋ ਸਕਦਾ ਸੱਚੇ ਪਾਤਸ਼ਾਹ ਸਤਿਕਾਰ ਕਰਾਂਗੇ, ਸਾਡਾ ਸਤਿਕਾਰ ਹੋਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਪਣ ਹੋਏ। ਨਾਨਕ ਗੁਰਮੁਖ ਨਾਮ ਪਾਵੈ ਜਣ ਕੋ ਸਲੋਕ, ਬਹੁ ਸ਼ਾਸਤਰ ਬਹੁ ਸਿਮਰਤੀ ਭੇਖਾ ਸਰਬ ਟੰਡੋਲ, ਪੂਜ ਸਨਾਹੀ ਹਰ ਹਰ ਨਾਨਕ ਨਾਮ ਅਮੋਲ। ਅਸ਼ਟਭਜੀ ਪੰਜਾਬ ਤਾਪ ਗਿਆਨ ਸਭ ਧਿਆਨ ਖਾਲਸਾ ਸਿਰ ਧਰਮ ਸਿਮਰਤ ਵਿਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਗੁਣ ਵਧੇ ਫਿਰਿਆਣ ਪ੍ਰਕਾਰ ਕੇ ਵੋ ਜਤਨਾ ਪੁਣ ਦਾਨ ਹੁਮੇ ਬੋ ਰਤਨਾ, ਸਰੀਰ ਕਟਾਇਓ ਮੈਂ ਕਰ ਅਤੀ ਵਰਤ ਨੇਮ ਕਰੇ ਵੋ ਪਾਤੀ ਨਹੀਂ ਤੁਲੋ, ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੇ ਇੱਕ ਵਾਰ, ਨਾ ਅਖੰਡ ਪ੍ਰਥਮ ਫਿਰ ਚਰ ਜੀਵੇ, ਮਾਮ ਦਾਸ ਵੀ ਸਰਤੀ ਵੀ ਅਗਨ ਮਾ ਹੁਮਤ ਪੁਰਾਣ ਕਨ ਕਸ ਵੈ ਪ੍ਰਭੁਮ ਦਾਨ, ਨਿਓਲੀ ਕਰਮ ਕਰੇ ਬੋ ਆਸਨ ਜੈਨ ਮਾਰਕ ਸੰਜਮ ਸਾਧਨ, ਨਿਮ ਨਿਮ ਕਾ ਸਰੀਰ ਟਾਵੇ ਤੋ ਵੀ ਹਉਮੈ ਮੈਲ ਨਾ ਜਾਵੇ, ਹਰ ਕੇ ਨਾਮ ਸੰਸਰ ਕੁਛ ਨਾ, ਨਾਨਕ ਗੁਰਮੁਖ ਨਾਮ ਜਬਦ ਗਤ ਪਾਏ, ਮਨ ਕਾਮਣਾ ਤੀਰ ਤੇ ਛੁੱਟੇ ਗੁਰ ਮਨ ਨਾ ਮਨ ਤੇ ਉੱਟੇ ਸੋਚ ਕਰੇ, ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇ ਕੋ ਸਾਧਨਾ ਕਰੇ, ਮਨ ਤੇ ਗੁਣ ਵਿਖਿਆ ਡਰੇ, ਜਲ ਧੋਏ ਬੋ ਦੇ ਨੀ ਸੁਧ ਕਾਵੇ ਕਾਚੀ ਪੀਤ, ਮਨ ਹਰ ਕੇ ਨਾਮ ਕੀ ਮਹਿਮਾ ਆਵਚ, ਨਾਨਕ ਨਾਮ ਤੇਰੇ ਪਤ ਦਬਾ ਮੋਚੈ, ਬਹੁ ਸਿਆਣਪ ਜਨਮ ਕਾਪ ਜਮ ਕਾ ਪਾਵੇ, ਆਪੇ ਅਣ ਚਤਨ ਕਰਦੇ ਸੰਤਰਾ ਪੇ, ਭੇਖ ਅਨੇਕ ਅਗਨੀ ਜੂ ਜੈ ਕੋਟ ਪਾਵ, ਦਰਗਣੇ ਸੀ ਜੈ ਛੂਟ ਸੁਨਾਈ, ਉਹ ਪਿਆਲ ਮੋਹ ਬਿਆ ਪੇ ਮਾਇਆ ਜਾਲ, ਆਵਰੇ ਕਰ ਤੂੰ ਸਗਲੀ ਜਮਡਾਨੇ, ਗੋਬਿੰਦ ਭਜਨ ਮੈਂ ਤਿਰਲੀ ਮਾਨੇ, ਹਰ ਕਾ ਨਾਮ ਜਬ ਦੁਖ ਜਾਏ, ਨਾਨਕ ਬੋਲੇ ਸਹਿ ਸੁਭਾਏ, ਚਾਰ ਪਦਾਰਥ ਜੇ ਕੋ ਮੰਗੇ ਸਾਜਨ ਕਿਸੇ ਵੱਲ ਲਾਗੇ, ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਦੇ ਸਤ ਗਾਵੇ, ਜੇ ਕੋ ਆਪਣੇ ਸੋਭਾ ਲੋਰੇ ਸਾਧ ਸੰਗੇ ਹੁਮੇ ਛੋਰੇ, ਜੇ ਕੋ ਜਨਮ ਮਰਨ ਤੇ ਡਰੇ ਸਾਜਨ ਕੀ ਸਰਣੀ ਪਰੇ, ਜਿਸ ਜਨ ਕੋ ਪ੍ਰਦਰਸ ਪਿਆ ਸਾ, ਨਾਨਕ ਥਾਕੇ ਬਲ ਬਲ ਜਾ ਸਾ, ਸਗਲ ਪੁਰਖ ਮੈਂ ਪ੍ਰਫੁਲਦਾਨ, ਸਾਧ ਸੰਗ ਜਾ ਕਮੜੇ ਮਾਨ, ਆਪਸ ਕੋ ਜੋ ਜਾਣੇ ਨੀਚਾ, ਸੋ ਕਣੀ ਸਭ ਤੇ ਉੱਚਾ, ਜਾ ਕਾ ਮਨ ਹੋਏ ਸਗਲ ਕੀਰੀ ਨਾ, ਹਰ ਹਰ ਨਾਮ ਦਿਨ ਘੱਟ ਘੱਟ ਜੀ ਨਾ, ਮਨ ਆਪਣੇ ਤੇ ਬ੍ਰਹਮ ਮਿਟਾਨਾ ਪੇਖੈ, ਸਗਲ ਸਿਰ ਸਾਜਨਾ ਸੋਖ ਜੋਗ ਦਮ ਸਮਝ ਸਟੇਤਾ, ਨਾਨਕ ਭਾਪੂ ਨੇ ਲੇਪਾ ਨਿਰਤਨ ਕੋ ਤਨ ਤੇਰੋ ਨਾਵ ਨੀ ਥਾਉ ਕੋਣ ਅਧਰ ਥਾ, ਨੀ ਮਾਨੇ ਖੂਬ ਰਾਤੇ ਰੂ ਮਾਨ, ਸਗਲ ਘਟਾਕੂ ਦੇ ਉਦਾਨ, ਕਰਨ ਕਰਾਵਣ ਹਰ ਸੁਆਮੀ, ਸਗਲ ਘਟਾਕੇ ਅੰਤਰ ਜਾਮੀ, ਆਪਣੀ ਕਦਮ ਜਾਣੋ ਆਪੇ, ਆਪਣ ਸੰਗਿਆ ਪ੍ਰਭਾਤੇ ਤੁਮਰੇ ਅਸਤ ਤੁਮ ਤੇ, ਨਾਨਕ ਵਰਣ ਜਾਣ ਸਕੋਇ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਮ ਨਿਰਮਲ ਕਰਮ, ਸਗਲ ਕਿਰਿਆ ਮਾ ਤੁਮ ਕਿਰਿਆ, ਸਾ ਸੰਗ ਤੁਰ ਮਤ ਮਲ ਹਿਰਿਆ, ਸਗਲ ਉਦਮ ਉਦਮ ਬਲ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਸਰਮ ਖਾਣੀ, ਸਗਲ ਥਾਂ ਤੇ ਉਤਮ ਥਾਂ, ਨਾਨਕ ਜੀ ਕੜੋ ਸੇ ਹਰ ਨਾਮ ਸਲੋ।

0: समान जैसे राजराम को लागे तुलपवान ब्रह्म के निकेत हृदय जो वसुधा को देखो चंदन ले ब्रह्म के निगे गुणाओ नानक जो पाव का सह स्वभाव ब्रह्म के निर्मल ते निर्मला जैसे मैल लग जला ब्रह्म के निके मन हो प्रगास जैसे तर पर आकाश ब्रह्म के निके मित्र सुतर समान ब्रह्म के निके नाजमान ब्रह्म के नि ऊंचे ऊंचा मन अपने सौते नीचे ब्रह्म ज्ञानी सजन भय नानक जिन प्रभाव करे ब्रह्म ज्ञानी सगल गिरी नाथ मरसम ब्रह्म ज्ञानी जिन ब्रह्म ज्ञानी की सुप्रम भय ब्रह्म ज्ञानी कश व्रण भय ब्रह्म ज्ञानी सदा समदर्शी ब्रह्म ज्ञानी की दृष्ट समर्थ वर्षी ब्रह्म बंध ज्ञानी बंधन ते मुक्ता ब्रह्म ज्ञानी की निर्मल जुगता ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान ब्रह्म एको प्रयास ब्रह्म ज्ञानी का नहीं विनाश ब्रह्म ज्ञानी के गिर विस्मा ब्रह्म ज्ञानी पार कारमा ब्रह्म गणि के नाय धंधा ब्रह्म लेता उत बंदा ब्रह्म गणि के हो सुबला ब्रह्म गणि सुफल भला ब्रह्म गणि संसार उधार नानक ब्रह्म गणि जपे सकल संसार ब्रह्म गणि के रंग ब्रह्म गणि के सब संग ब्रह्म गणि के नाम उधार ब्रह्म गणि के नाम परवार ब्रह्म गणि सदा सजाग ब्रह्म गणि त्याग ब्रह्म गणि के मन परमानंद ब्रह्म गणि के कर सदानंद ब्रह्म गणि सुख साज निवास नानक ब्रह्म गणि के नहीं विनाश ब्रह्म गणि ब्रह्म का बेता ब्रह्म गणि संगेता ब्रह्म गणि को अचंत ब्रह्म गणि का निर्मल मन ब्रह्म ज्ञानी जिस करे प्रभा ब्रह्म गणि का बट प्रताप ब्रह्म गणि का दश बट भागी भाई ब्रह्म गणि को बल बल जाय ब्रह्म गणि को हो जमे सर नानक ब्रह्म गणि परमेश्वर ब्रह्म गणि की कीमत नाय ब्रह्म गणि के सकल मन माये ब्रह्म गणि का गुण जाने पे ब्रह्म गणि को सदा देश ब्रह्म गणि का कथन जय अखरे ब्रह्म गणि सर्व का ठाकुर ब्रह्म गणि की मित कौन बखाने ब्रह्म गणि की गत ब्रह्म गणि जाने ब्रह्म गणि का अंत न पार नानक ब्रह्म गणि को सदा नमस्कार ब्रह्म गणि सब सृष्टि का कर्ता ब्रह्म गणि सा जीव नहीं मरता ब्रह्म गणि मुकुत जुगत जी का दाता ब्रह्म गणि पूर्ण पुरुष दाता ब्रह्म गणि अनाथ का नाथ ब्रह्म गणि सब प्रहात ब्रह्म गणि का सगलाकार ब्रह्म गणि अवनकार ब्रह्म गणि की शोभा ब्रह्म गणि बणी नानक ब्रह्म गणि सर्व का तनी सलोक
1: ਉਤਾਰੇ ਜੋ ਅੰਤਰਨਾਮ ਸਰਮੈ ਭਿੱਖੀ ਭਗਵਾਨ ਠਾਕੁਰ ਨਮਸਕਾਰੇ ਨਾਨਕ ਪਰਸ ਸਗਲ ਨਿਸਤਾਰੇ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਤਰੰਜਰ ਦਰਸ ਪਾਤਰੈ ਰੂਪ ਨ ਭਿੱਖੇ ਨੇਤਰ ਸਾਧਕੀ ਟੈਲ ਸੰਸੰਗ ਹੇਤ ਕਰਨਾ ਸੁਨੇ ਕਾਹੂ ਕੀ ਨੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪ੍ਰਹਰੈ ਮਨ ਕੀ ਵਾਸਨਾ ਮਨ ਤੈਟਰੈ ਇੰਦਰੀ ਜਿਤ ਪੰਜ ਦੁਖ ਤੇ ਰਹਿਤ ਨਾਨਕੋਟ ਮਦੇ ਕੋ ਐਸਾ ਪਰਸ ਵੈਸ ਨੂੰ ਸੋਜ ਸੁਪਰ ਸੁ ਪ੍ਰਸੰਨ ਵਿਸਨ ਕੀ ਮਾਇਆ ਤੇ ਹੋਏ ਪਿੰਨ ਕਰਮ ਕਰਤ ਹੋਵੇ ਨੇ ਕਰਮ ਤਿਸ ਪੈਸ ਨੂੰ ਕਾ ਨਿਰਮਲ ਧਰਮਾ ਕਾਹੂ ਹਲਕੀ ਸ਼ਨੀ ਪਾਸ਼ਾ ਕੇਵਲ ਭਗਤ ਕੀਰਤਨ ਸੰਗਰਾਚੇ ਮਨ ਤਰੰਤਰ ਸਿਮਰਨ ਗੋਪਾਲ ਸਭ ਉਪਰੋਹਤ ਕਿਰਪਾਲ ਆਪ ਦ੍ਰਿੜੈ ਵਰੇ ਨਾਮ ਜਪਾਵੈ ਨਾਨਕ ਵੈਸ ਨੂੰ ਪਰਮਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਕਲ ਤਿਆਗੇ ਦੁਸ਼ਟ ਕਾ ਸੰਗ ਮਨ ਤੇ ਬਿਨ ਸੇ ਸਕਲਾ ਪਰਮੋ ਕਰ ਪੂਜੀ ਸਕਲ ਪਾਰ ਬ੍ਰਹਮ ਸਾਹ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਮਤ ਉਤਮ ਹੋਵੇ ਭਗਵੰਤ ਟਾਲ ਕਰੇ ਨਿਤ ਨੀਤ ਮਨ ਤਨ ਅਰਪੇ ਵਿਸਨ ਪ੍ਰੀਤ ਹਰ ਕੇ ਚਨ ਹਿਰਦੇ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ ਸੁਪਨ ਜੋ ਮਨ ਪ੍ਰਬੋਧੇ ਰਾਮ ਨਾਮ ਆਤਮ ਸੋਧੇ ਰਾਮ ਨਾਮ ਸਾਰਸ ਪੀ ਇਸ ਪੰਡਿਤ ਕੀਪਤੀ ਜਗਦੀਵੈ ਹਰ ਕੀ ਕਥਾ ਹਿਰਦੇ ਵਸਾਵੈ ਸੁਪਨ ਫਿਰ ਜੋ ਨਾਵੈ ਵੇਦ ਪ੍ਰਾਂ ਸਿਮਰਤ ਪੂਜੈ ਮੂਲ ਸੁਖ ਮੈਂ ਜਾਣੇ ਅਸਤੂਲ ਚੌਵਰਨਾ ਕੋ ਦੇਵ ਦੇਸ ਨਾਨਕ ਉਸ ਪੰਡਿਤ ਕੁਸਦਾ ਦੇਸ ਬੀਜ ਮੰਤਰ ਸਭ ਕੋ ਗਿਆ ਚੌਵਰਨਾ ਮੈਂ ਜਪੇ ਕੋ ਨਾਮ ਜੂ ਜੂ ਜੁਪ ਤਿਸ ਕਤੇ ਹੋਏ ਸਾਸੰਗ ਭਾਵੇ ਜਨ ਕੋਏ ਕਾਰ ਕਿਰਪਾ ਅੰਤਰ ਉਤਾਰੇ ਪਸ ਪ੍ਰੀਤ ਮੁਕਤ ਪਾਤਰ ਕੋ ਤਾਰੇ ਸਰਵ ਰੋਕਾ ਉਕਦ ਨਾਮ ਕਲਿਆਣ ਰੂਪ ਪੰਗਲ ਗੁਰੰਗਾਵ ਕਾਹੂ ਜੁਗਤ ਕਿਤਨਾ ਭਾਈਏ ਧਰਮ ਨਾਨਕ ਤਿਸ ਮਿਲਿਆ ਜਿਸ ਲਿਖਿਆ ਤੁਰ ਕਰਮ ਜਿਸਕੇ ਮਨ ਭਾਰ ਬ੍ਰਹਮ ਕਾ ਨਿਵਾਸ ਤਿਸਕਾ ਨਾਮ ਸਤ ਰਾਮਦਾਸ ਆਤਮ ਰਾਮ ਤੁਸ ਨਦਰੀਆ ਦਾਤ ਸੰਤਰ ਮੈਂ ਪਾਇਆ ਸਦਾ ਨਿਕ ਨਿਕ ਹਰ ਜਾਣ ਸੁਦਾਸ ਦਰਗੇ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਜੀ ਪਰੈ ਸਗਲ ਸੰਗ ਆਤਮ ਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਕਹਾਵੈ ਤੈਸਾ ਹਰਕ ਤੈਸਾ ਸੋਗ ਸਦਾਨੰਦ ਤੈ ਨਹੀਂ ਭੋਗ ਤੈਸਾ ਸਵਰਨ ਤੈਸੀ ਸਮਾਟੀ ਤੈਸਾ ਅਮਰ ਤੈਸੀ ਵਿਖਾਟੀ ਤੈਸਾ ਮਨ ਤੈਸਾ ਵਿਵਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਪੁਰ ਕਈ ਜਨ ਮੁਕਤ ਪਾਵਨ ਕੇ ਸਗਲੇ ਠਾਓ ਜਿਤ ਚਿਤਕਾਰਾ ਕੇ ਤੈ ਸਤਨ ਨਾਪਿਕਨ ਕਰਾਵਣ ਜੋਗ ਪ੍ਰਭਾਵੇ ਸੋਈ ਫਨ ਹੋ ਗਾ ਪਸਰੇ ਆਪ ਹੋਏ ਅੰਤ ਰੰਗ ਲਖਨ ਜਾਏ ਭਾਰ ਬ੍ਰਹਮ ਕੇ ਰੰਗ ਜੈਸੀ ਮਾਤੇ ਤੈ ਸਾ ਪ੍ਰਗਾਸ ਭਾਰ ਬ੍ਰਹਮ ਕਰਤਾ ਵਿਨਾਸ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਪੈ ਨਿਹਾਲ ਸਲੋਕ ਸਤ ਕਰੇ ਅਨੇਕ ਜਨ ਅੰਤ ਨਾ ਪਾਰਾ ਵਾਰ ਨਾਰਕ ਰਚਨਾ ਪ੍ਰਭ ਰਚੀ ਬਹੁ ਵਿਧ ਅਨੇਕ ਪ੍ਰਕਾਰ ਅਸ਼ਟਪਦੀ ਕਈ ਕੂਟ ਪੁਜਾਰੀ ਕਈ ਕੂਟ ਆਚਾਰ ਵਿਵਹਾਰੀ ਕਈ ਕੂਟ ਪਤੀਰਥਵਾਸੀ ਕਈ ਕੂਟ ਪਨ ਭਰਮੇ ਦਾਸੀ कई कोट वेद केसर होते, कई कोट तफसर होते, कई कोट आत्म ध्यान धारे, कई कोट कब का विचार।

ਸਭ ਧਿਆਉਣ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸ ਸੁਣਤਾ ਬੂਜਨਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਨਾਵਨ ਤਿਨ ਮੂਲ ਪਛਾਨਿਆ ਜਾ ਕਰ ਹਿਰਦੈ ਵਿਸ਼ਵਾਸ ਪ੍ਰਭਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭੋ ਹੋਏ ਬਸਾਨਾ ਜਿਸਤੇ ਉਪਜਤ ਸਮਾਏ ਸਮਾਨਾ ਬਸ ਮਾਏ ਲੇ ਬਸ ਗਡਾਈ ਤਾਕੋ ਭਿੰਨਾ ਕਹਿਣ ਨਾ ਜਾਈ ਬੂਜੈ ਬੂਜਣ ਹਾਰ ਬਬੇਕ ਨਾਰਾਇਣ ਮਿਲੇ ਨਾਨਕੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੇ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਨੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਭ ਪਾਲਣਹਾਰਾ ਸੇਵਕ ਕੀ ਰਾਖਿਆ ਨਿਰੰਕਾਰਾ ਸੋ ਸੇਵਕ ਜਿਸਦਿਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆ ਪਤ ਰਾਖਿਆ ਤਾਂ ਕੀ ਗਤਮਿਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਲ ਰਾਖੈ ਪਸਮ ਕਰੇ ਲਸਕਰ ਕੋਟ ਲਾਖੈ ਜਿਸਕਾ ਸਾਸ ਨਾ ਕਾਢ ਤੇ ਆਪ ਤਾਕੋ ਰੱਖ ਦੇਖਰ ਹਾਥ ਮਾਨਸ ਯਤਨ ਕਰਤ ਬੋ ਭਾਤ ਤਿਸਕੇ ਕਰਤ ਬਿਰਥੈ ਜਾਤ ਮਾਰੈ ਨਾ ਰਾਖੈ ਅਵਰ ਨਾ ਕੋਈ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲੱਖ ਵਡਾਣੀ ਬਾਰਮ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤੇ ਮਨ ਤੰਤਰ ਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸਕ ਸ਼ਬਰ ਨਾਹੀਂ ਦਸਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਾ ਸੰਗ ਨਾਮ ਰਸ ਜੋਜਨ ਤ੍ਰਿਪ ਤਾਨੇ ਮੰਤਨ ਨਾਮੈ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ ਕਉ ਨਾਨਕ ਜਨ ਕੇ ਐ ਸਦਕਾਮ ਬੋਲੋ ਜਸੇ ਵਦਨ ਰਾਤ ਪ੍ਰਭ ਆਪਣੇ ਜਨਕੀਨੀ ਦਾਤ ਕਰੇ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉਰਿਆ ਸਮਾਏ ਜੋ ਹੋਵਾ ਵਸੋ ਜਾਨੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕਾ ਏਕ ਨਾ ਜਾਨੋ ਆਠ ਪੈਰ ਪ੍ਰਭ ਵਸੇ ਹਜੂਰੇ ਕੋ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਥਰ ਸਰਬ ਥੋਕ ਕਾ ਦਾਤਾ ਤਿਸਕੀ ਸਰਮ ਸਰਬ ਸੁਖ ਪਾਵੈ ਤਿਸਕੇ ਦਰ ਸਭ ਪਾਪ ਮਿਟਾਵੈ ਅਵਰ ਸਿਆਣਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾ ਗਾਉਣ ਜਾਨ ਹੋਵੇ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਤ ਪੈਰਾ ਸਲੋਕ ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉਂ ਤਿਸਕੇ ਸੰਗ ਸੇ ਕੁਦਰੈ ਨਾਨਕ ਕਰ ਗੁਣ ਗਾਉਂ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸਿੱਖੀ ਗੁਰਦੁਰ ਮਤਮਲ ਹਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਬਡਭਾਗੀ ਹੀ ਸਤਿਗੁਰ ਸਿੱਖ ਆਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕਹੋ ਕਰ ਕਸ਼ਨਾ ਜਨਾਵੈ ਨਾਮ ਰਿਦ ਸਤਿਆਵੈ ਮਨ ਵਿੱਚ ਸਤਿਗੁਰ ਕੇ ਪਾਸ ਅਤੇ ਸੇਵਕ ਕੀ ਕਾਰਜ ਰਾਸ ਸੇਵਾ ਕਰ ਤੋ ਇਹਨੇ ਕਾਮੀ ਤਿਸਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਚ ਸਾਫ ਕਰੇ ਨਾਨਕ ਸੋ ਸੇਵੈ ਗੁਰ ਕੀ ਮਤ ਲੇ ਬੀਸ ਬਿਸ ਵੈਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਨੈ ਸੋ ਸਤਿਗੁਰ ਜਿਸ ਹਿਰਦੈ ਨਾਉ ਅਨਕ ਬਾਰ ਗੁਰ ਕੋ ਬਲ ਜਾਉ ਸਰਮਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਏਕ ਆਪ ਨਹੀਂ ਕਿਛ ਭਰਮੋ ਸਿਆ ਸਿਆਣਪ ਲਿਆ ਨਾ ਜਾਈਏ ਨਾਨਕ ਐਸਾ ਗੁਰੂ ਬਡਭਾਗੀ ਪਾਈਐ ਸਫਲ ਦਰਸ਼ਨ ਫੇਕਤ ਪੋਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨ ਕਰ ਬਚਨ ਕਰ ਨਾ ਗਾਨੇ ਮਨ ਸੰਤੋ ਗਾਤਮ ਪਤੇ ਆਨੇ ਪੂਰਾ ਗੁਰੂ ਆਖਿਓ ਜਾਕਾ ਮੰਤਰ ਅਮਰਦਿਸ਼ਟ ਫੇਕੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨੁਣ ਜਿਸ ਭਾਵ ਹੈ ਤਿਸ ਲਈ ਮਿਲਾਏ ਜਿਹਾ ਏਕ ਉਸਤਤ ਅਨੇਕ ਸਤਪੁਰਖ ਪੂਰਨ ਬਬੇ ਕਾਉ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਵਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਾਧ ਬਲਿਹਾਰੀ ਸਤਿਗੁਰੂ ਆਪਣੇ ਨਾਲ ਜਿਸ ਪ੍ਰਸਾਦ ਹੈ ਪ੍ਰਸਾਦ ਪ੍ਰਭ ਜਪਣੇ ਵਰਸ ਭਾਵੈ ਜਨ ਕੋਈ ਅੰਮ੍ਰਿਤ ਪੀਵੇ ਅੰਮ੍ਰਸੂ ਹੋਏ ਇਸ ਪੁਰਖਾ ਨਹੀਂ ਕਦੇ ਬਿਨਾਸ ਜਾ ਕੇ ਮਨ ਪ੍ਰਗਟੇ ਗੁਣਤਾਸ
आठ पैर हर का नाम ले सच उपदेश सेवको दे मोह माया के संग न लेप मन मेरा ख्या रेक अंधकार दीपक प्रगासे गुरु दर्शन दे अंधकार दीपक प्रगासे नानक भरमो दुख तैते नासे तब तुम्हारे ठंड वरताई अंध प्या दुख नाटे भाई जन मरन के मिटें दे से साधु के पूर्ण उपदेशे पहुंचू कह निरपोय बसे सगल ब्याद मन ते खै नसे जिसका साधन कृपा धारी सा संग जपना मुरारी थित पाई झूके परम गमन सुनान कर राजा सरवण निर्गुण आप सरगुण पियो ही कला धार जो सगली मोई अपने चित प्रभाव बनाए अपनी कीमत पे पाए अरबिंद जाना ही कोय सर्व निरंतर को सोए ओत पोत रव्या रूप रंग पै प्रकाश साध के संग रच रचना अपनी कलधारी अनक बार नानक बलिहारी श्लोक साथ न चलै बिन भजन बिखिया सगली शार हर हर नाम कमावना नानक तन सार अष्टपदी संत जना मिल करो विचार एक सिमर नाम उधारो रूपाव समीत बिसारो चन कमृत मैं उतारो करण कर्ण सौ प्रभ सम्राट कर गौ नाम वाते तन संचोर भगवंत संजना का निर्मल मंत एक आस रख मन माए सर्व रोग नानक मिट जाए जिस तन गोचार कुण टुटता वै सो तन हर सेवा दे पावै जिस को नित बाछ अमित सो सुख साधु संग प्रीत जे सोभा को करै भली करनी सा सोभा पजर की सरनी अनको पावी रोग न जाए रोग मिटिया रव खदलाए सर निधान मेर नाम निधान जप नानक दरगह प्रवान मन प्रबुद्ध हर के नाए दरस्ता वतावै ठाए ताको बिघन न लागे कोई जा कर दे बसे हर सोए कल ताती ठंडा हर नाओ सिमर सिमर सदा जुग पाओ पाओ बिन सह पूर्ण होए आस भगत पाया तम प्रगाश सतकर जाए बसे अविनाशी कहो नानक काटी जम फासी तत विचार कह जन साचा जन्म रह सो काचो काचा वागमन मिटे प्रभ सेव आप त्याग सरन गुरुदेव रतन जन्म का उधार हर सिमर प्राण धारण को पावना छूटन हारे सिमर शास्त्र वेद विचारे हर की भगत करो मन लाए मन बंशत नानक बल पाए संग न चालस तेरे तना तू क्या लपटावै मूर्ख मना संग न चालस तेरे तना तू क्या लपटावै मूर्ख मना सुत मीत कुटंबर बनता है इनते कौदो कम सनाथा राय रंग माया विस्तार इनते कहो कम छिटकार हस्ती रथ सवारी झूठा डंप झूठ पसारी जिंदी तस बुझे ना बिगाना नाम विसार नानक पछताना।

ਜਾਪਸਤਪਦੀ ਜਾਬਾ ਕਾਰੇ ਕਸ਼ਨਾ ਦਸਟੇਤਾ ਪਾਪੁਨ ਤਬ ਕਹਿ ਤੇ ਹੋ ਤਜਬ ਧਾਰੀ ਆਪਣ ਸੁਨ ਸਮਾਧ ਤਾ ਬੈਰ ਵਿਰੋਧ ਕੀ ਸੰਕਮਾਤ ਜਬ ਇਸ ਕਬਰਨ ਚੇਨ ਨਾ ਜਾਪਤ ਤਾ ਬਰਕ ਸੋ ਕਉ ਕਿਸੇ ਵਿਆਪਤ ਜਬ ਆਪਣੇ ਆਪ ਆਪ ਪਾਰ ਬ੍ਰਹਮ ਤਾ ਮਾਓ ਕਾਂ ਕਿਸ਼ੋਵਤ ਭਰਮੋ ਆਪਣ ਕੇਲਾ ਵਰਤੀਜਾ ਨਾਨਕ ਕਰਨੇ ਆ ਨਾ ਦੂਜਾ ਜਬ ਬੋਵਤ ਪ੍ਰਭ ਕੇਵਲ ਧਨੀ ਤਾ ਬੰਦ ਮੁਕਤ ਕਉ ਕਿਸ ਕੋ ਗਣੀ ਜਬ ਏਕ ਰਕਮ ਅਪਾਰ ਤਬ ਨਰਕ ਸੁਰ ਕਉ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਇ ਤਾਪ ਸਿਵ ਸਕਤ ਕਹੋ ਕਿ ਠਾਏ ਜਬ ਆਪੇ ਆਪ ਆਪਣੀ ਜੋਤ ਧਰੈ ਤਬ ਕੌਣ ਡਰ ਕੌਣ ਕਥ ਡਰੈ ਆਪਣ ਚਲ ਤਾਪ ਕਰਨੇ ਹਾਰ ਨਾਨਕ ਠਾਕੁਰ ਰਕਮ ਭਾਰ ਅਬਨਾਸੀ ਸੁਖੇ ਆਪਣੇ ਆਸਮ ਤੈਂ ਜਨਮ ਮਰਨ ਕਹੋ ਕਹਾਂ ਬਿਨਾ ਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤ੍ਰਾਸ ਕਹੋ ਕਿਸ਼ੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਛ ਪੂਛ ਦਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਧੇ ਤਬ ਕੌਣ ਛਟੇ ਕੌਣ ਬੰਧਨ ਬਾਧੇ ਆਪਣੇ ਆਪ ਆਪ ਹੀ ਚਰਜਾ ਨਾਨਕ ਆਪਣੇ ਰੂਪ ਆਪ ਹੀ ਉੱਪਰ ਜਾ ਜਾ ਨਿਰਮਲ ਪੁਰਖ ਪੁਰਖ ਪਤ ਹੋਤਾ ਤਾ ਬਿਨ ਮੈਲ ਕਹੋ ਕਹਿ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਬਾਣ ਤੇ ਕੌਣ ਕੁਮਾਣ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਦਰ ਲਗਤ ਕਹੋ ਕੀਸ ਜੈ ਜੋਤ ਸਰੂਪੀ ਜੋ ਸੰਗ ਸਮਾਵੈ ਤੈ ਕਿਸੇ ਭੂਤ ਕੌਣ ਤ੍ਰਿਪਤਾਵੈ ਤੈ ਕਿਸੇ ਭੂਖ ਕਵਣ ਤ੍ਰਿਪਤਾਵੈ ਕਰਨ ਕਰਾਵਣ ਕਰਨੈ ਹਾਰ ਨਾਨਕ ਕਰਤੇ ਕਨਾ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਈ ਤਬ ਕੌਣ ਮਾਏ ਬਾਪ ਮਿੱਤਰ ਸੁਤ ਭਾਏ ਜਾਂ ਸਰਬ ਕਲਾ ਪੇਪਰ ਬੀਨ ਤੈ ਬਿਰਗ ਦੇਵ ਕਾਂ ਕੋ ਚੀਨ ਜਬ ਆਪਣ ਆਪ ਆਪ ਉਤਾਰੈ ਤੋ ਸਗਨ ਅਪਸਗਨ ਕਾਮ ਵਿਚਾਰਾ ਜਾਇ ਆਪ ਨੂੰ ਜਾਪਨ ਆਪ ਨੇਰਾ ਤਾਂ ਕੌਣ ਠਾਕੁਰ ਕੌਣ ਕਹੀਐ ਚੇਰਾ ਬਿਸਮਨ ਬਿਸਮਰੇ ਬਿਸਮਾਦ ਨਾਨਕ ਆਪਣੀ ਗਰਜਾ ਨੂੰ ਆਪ ਜੈ ਛਲ ਅਸ਼ੇ ਦਾ ਭੇਦ ਸਮਾਇਆ ਹੂਆ ਕਿਸੇ ਵਿਆਪਤ ਮਾਇਆ ਆਪਸ ਕਉ ਆਪੇ ਆਦੇਸ਼ ਤੇ ਗੁਣ ਕਾ ਨਾ ਪ੍ਰਵੇਸ਼ ਜੈ ਕੇ ਭਗਵੰਤਾ ਤੈ ਕੌਣ ਚਿੰਤ ਕਿਸ ਲਾਗੈ ਚਿੰਤਾ ਜੈ ਆਪਣ ਆਪ ਪਧਿਆਰਾ ਤੈ ਕੌਣ ਕਦੇ ਕੌਣ ਸੁਣੇ ਹਾਰਾ ਬਹੁ ਬੇਅੰਤ ਉਚਤੇ ਉੱਚਾ ਨਾਨਕ ਆਪਸ ਕਉ ਆਪੇ ਭਾਉ ਉੱਚਾ ਜੈ ਆਪ ਰਚੋ ਪ੍ਰਪੰਚ ਆਕਾਰ ਤੈ ਗੁਣ ਮੈਂ ਕੀਨੋ ਵਿਸਥਾਰ ਪਾਪੁਨ ਤੈ ਭਈ ਕਹਾਵਤ ਕੋ ਨਰਕੋ ਸੁਰਗ ਮਛਾਵਤ ਆਲ ਜਲ ਮਾਇਆ ਜੰਜਾਲ ਮੈਂ ਮੋਹ ਭਰਮ ਪੈ ਭਾਰ ਦੁਖ ਸੁਖ ਮਾਨ ਅਪਮਾਨ ਪ੍ਰਕਾਰ ਕੀ ਉਪਖਿਆਨ ਆਪਣ ਕੇ ਲਾਭ ਕਰ ਦੇਖਿਆ ਖੇਲ ਸੰਕੋਚਿਆ ਤੋਂ ਨਾਨਕੇ ਕਿਹਾ ਜੈ ਭਗਤ ਭਗਤ ਆਪ ਜੈ ਪਸਰੇ ਪਸਾਰ ਸੰਤ ਪ੍ਰਤਾਪ ਦੂ ਪਾਕ ਆਪੇ ਧਨੀ ਉਨਕੀ ਸੋਭਾ ਨੂੰ ਬਣੀ ਆਪੇ ਕੌਤਕ ਕਰੇ ਅਨੰਦ ਚੋਜ ਆਪੇ ਰਸ ਭੋਗ ਨਿਰਜੋਗ ਜਿਸ ਭਾਵੈ ਤਿਸ ਆਪਣੇ ਨਾ ਲਾਏ ਜਿਸ ਭਾਵੈ ਤਿਸ ਆਪਣ ਨਾਏ ਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸ਼ੁਮਾਰ ਅਥਾਹ ਅਗਣਤ ਅਤੋਲੈ ਜੋ ਬੁਲਾਵੋ ਤਿਉ ਨਾਨਕ ਦਾਸ ਬੋਲੈ ਸਲੋਕ ਜੀ ਜੰਤ ਕੇ ਠਾਕੁਰ ਆਪੇ ਵਰਤਣ ਹਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦਸਟਾਰ ਅਸ਼ਟਪਦੀ ਆਪ ਕਥੇ ਆਪ ਸੁਣਨੇ ਹਾਰ ਆਪੇ ਕਾ ਵਿਸਥਾਰ ਜਾਂ ਤਿਸ ਭਾਵੈ ਤਾਂ ਸਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛੁ ਹੋਏ ਆਪਣ ਸੂ ਸਬਜੈਕਟ ਬਰੋਏ ਜਾ ਕੋ ਪ੍ਰਭ ਜੀ ਆਪ ਬੁਝਾਏ ਸਚ ਨਾਮ ਸੋਈ ਜਿਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭਤਾ ਕਿਹਾ ਤਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤਿਸ ਕੋਏ ਨਾ ਮਾਰੇ ਸੋ ਮੂਆ ਜਿਸ ਮਨੋ ਵਿਸਾਰੈ ਤਿਸਤਾ ਜਬਰ ਕਾਂ ਕੋ ਜਾਏ ਸਭ ਸਰੀਕ ਨਿਰੰਜਨ ਰਾਏ ਜੀ ਕੀ ਜੁਗ ਜਾ ਕੇ ਸਭ ਹਾਥ ਅੰਤਰ ਬਾਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾ ਸਦਾ ਬਲਿਹਾਰ ਪੂਰਨ ਪੂਰੇ ਦਿਆਲ ਸਭ ਉਪਰੋਪਤ ਕਿਰਪਾਲ ਆਪਣੇ ਕਰਤਵ ਜਾਣੈ ਆਪ ਅੰਤਰਜਾਮੀ ਰਿਹੋ ਬਿਆਪ ਪ੍ਰਤਪਾਲਾ ਜੀਨ ਬੋ ਭਾਂਤ ਜੋ ਜੋ ਰਚਾ ਸੁਤ ਸਹਿ ਧਿਆਤ ਜਿਸ ਭਾਵੈ ਤਸਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨੰਤਰ ਵਿਸਵਾਸ ਕਰ ਮਾਨਿਆ ਕਰਨਾ ਨਾਨਕ ਇੱਕ ਜਾਣੇ ਅਨਜਨ ਲਾਗਾ ਹਰੇਕ ਕਹਿ ਨਾਨਕ ਤਸਕੀ ਆਸਨਾ ਬਿਰਤੀ ਜਾਏ ਸੇਵਕ ਉਹ ਸੇਵਾ ਬਣਿਆਈ ਕੰਬੂਜ ਪਰਮ ਪਦ ਪਾਈ ਇਸ ਤੇ ਉੱਪਰ ਨਹੀਂ ਵਿਚਾਰ ਜਾ ਕਮਨ ਬਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਅੰਦਨ ਪੂਜੇ ਗੁਰ ਕੇ ਪੈਰੇ ਲੋਕ ਸੁਖੀਏ ਪਰ ਲੋਕ ਸੋਏ

ਲੱਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਉ ਪ੍ਰਾਂਥਨ ਕੈ ਸੁਆ ਵਾਟ ਪੈਰ ਪ੍ਰਪੇਖੋ ਨੇਰਾ ਮਿਟਿਆ ਗਿਆਨ ਬਿਨਸੇ ਅੰਧੇਰਾ ਸੁਣ ਉਪਦੇਸ ਹਿਰਦੈ ਬਸਾ ਵੋ ਮਨ ਚੈ ਨਾਨਕ ਫਲ ਪਾਵ ਵਲਤ ਪਲ ਦੋਇਲੇ ਸੁਆਰ ਰਾਮ ਨਾਮ ਮੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਬਸਿਆ ਤੇ ਸਾਜ ਪ੍ਰੀਖਿਆ ਮੰਤਨ ਨਾਮ ਜਪੋ ਲਿਬਲਾਏ ਦੂਖ ਦਰਦ ਮਨ ਤੇ ਭਉ ਜਾਏ ਸੱਚ ਵਾਪਾਰ ਕਰੋ ਵਾਪਾਰੀ ਦਰਗਨ ਬਹਿ ਖੇਪ ਤੁਮਾਰੀ ਏਕਾ ਟੇਕ ਰਾਖੋ ਮਨ ਮਾਏ ਨਾਨਕ ਬੌਰ ਨਾ ਆਵੈ ਜਾਏ ਤਿਸਤੇ ਦੂਰ ਕਾਂ ਕੋ ਜਾ

ਪ੍ਰੇਰਾ ਕਨਾਰ ਧਿਆਇ ਨਿਰਭਉ ਜਪੇ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟਾ ਜਿਸ ਪ੍ਰਭ ਰਾਖੈ ਤਿਸ ਨਾਹੀ ਦੂਖ ਨਾਮ ਜਪਤ ਮਨ ਹੂ ਵਸੂਖ ਚਿੰਤਾ ਜਾਇ ਮਿਟੇ ਅੰਕਾਰ ਤਿਸ ਜਨ ਕੋ ਕੋਇ ਨਾ ਪਹੁੰਚਣ ਹਾਰ ਸਿਰੀ ਉੱਪਰ ਠਾਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਫੇਰ ਤੂੰ ਦ੍ਰਿਸ਼ ਦ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੋਤ ਨਿਹਾਲ ਤਾਂ

ਮਨ ਪਰਗਾ ਸਸਟਪਦੀ ਸੰਤ ਸੰਗਤ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਗਰੀ ਇਕਸਕਟ ਮਾਏ ਅਨਕਰੰਗ ਨਾ ਆਨੰਦ ਸਟਾਏ ਨਾ ਉਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸਕਾ ਵਿਸਰਾਮ ਸੁਨ ਸਮਾਦ ਅਨਹਤ ਅਨਾਦ ਕਹਿਣਾ ਜਾਈਏ ਚਰਜ ਬਿਸਮਾਦ ਤਿੰਨ ਦੇਖਿਆ ਜੀ ਸਾਹਿਬ ਦਿਖਾਏ ਨਾਨਕ ਤੇ ਜਨ ਸੋ ਜੀ ਭਾਏ ਸੋ ਅੰਤਰ ਸੋ ਬਾਰ ਅਨੰਤ ਕਟਕਟ ਵਿਆਪ ਰਿਹਾ ਭਗਵੰਤ ਤਰਨ ਮਾਇਆ ਆਕਾਸ ਪਿਆਲ ਸਰਬਲੋਕ ਪੂਰਨ ਪ੍ਰਤਪਾਲ ਬਣਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈਸੰਤਰ ਮਾਏ ਚਾਰ ਕੁਣ ਦੈ ਦਿਸੈ ਸਮਾਏ ਤਿਸਤੇ ਭਿੰਨਾ ਹੀ ਕੁਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀ ਅਰਸੂਰ ਨਖੱਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਡੋਲਨਾ ਕਬੂ ਡੋਲੈ ਸਰਬ ਕਰਾ ਕਰ ਖੇਲੈ ਖੇਲ ਮੁੱਲ ਨਾ ਭਾਈਐ ਗੁਣ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰ ਰਿਹਾ ਸੁਆਮੀ ਉਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਵਿਸਾਸ ਸਮਝਣਾ ਕਾ ਭੇਖਣ ਸਭ ਬ੍ਰਹਮ ਸਮਝਣਾ ਘਿਰਦੇ ਸਭ ਧਰਮੋ ਸਮਝਣਾ ਸੁਣੋ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਸਕੀਏ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਣ ਹਰ ਪ੍ਰਭ ਜਾਣੈ ਅੰਤਰ ਬਸੇ ਬਾਹਰ ਪੀਓ ਹੀ ਨਾਨਕ ਦਰਸ਼ਨ ਦੇ ਸਮ ਉਹੀ ਆਪ ਸਤ ਕੀਆ ਸਭ ਸਾਤ ਤਿਸ ਪ੍ਰਾਪਤਿ ਸਗਲੀ ਉਤਪਾਤ ਤਿਸ ਭਾਵੇ ਤਾਂ ਕਰੇ ਵਿਸਥਾਰ ਤਿਸ ਭਾਵੇ ਤਾਂ ਇੱਕ ਅੰਕਾਰ ਅਨਕ ਕਲਾ ਲਖੀ ਨਾ ਜਾਏ ਜਿਸ ਭਾਵੈ ਤਿਸ ਲੈ ਮਿਲਾਏ ਕਵਨ ਕਵਨ ਕਹੀਐ ਦੂਰ ਆਪੇ ਆਪਾ ਭਰਪੂਰ ਅੰਤਰਗਤ ਸਾਹਿਬ ਜਨਾਏ ਨਾਨਕ ਤਿਸ ਜਨਾ ਬੁਝਾਏ ਸਰਭੂਤਾ ਵਰਤਾਰਾ ਸਰਬਨਾਨਾ ਭੇਖਣਾਰਾ ਸਲ ਸਮਗਰੀ ਜਾ ਕਹਿ ਤਨਾ ਆਪਣ ਜਾ ਸਾਪੀ ਸੁਨਾ ਆਵਣ ਜਾਨ ਖੇਲ ਬਣਾਇਆ ਆਗਿਆਕਾਰੀ ਕੀ ਨੀ ਮਾਇਆ ਸਭ ਕੇ ਮੈਂ ਦਲਿਪ ਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ ਆਗੇ ਆਵੇ ਆਗੇ ਜਾਏ ਨਾਨਕ ਜਾ ਭਾਵੇ ਤਾਂ ਲੈ ਸਮਾਏ ਇਸ ਤੇ ਹੋਏ ਸੋ ਨਾ ਹੀ ਬੁਰਾ ਰਹਿ ਕਹੋ ਕਿ ਨਾ ਕਿਸ਼ ਕਰਾ ਭਲਾ ਕਰਤੂ ਤਤ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਚ ਉਤ ਬੋਤ ਆਪਣ ਸੰਗਰਾਚ ਤਾਂ ਕੀ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਤਿਸ ਕਾ ਕੀ ਆ ਸਭ ਪਰਵਾਨ ਗੁਰਪ੍ਰਸਾਦ ਨਾਨਕੇ ਉਜਾਨ ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਬਜਕਤ ਰਾਇਆ ਜਾ ਨਾਮਨਕਾ ਐ ਸਵਾਉ ਜਾਨਕੈ ਸੰਗ ਜਿਤਾਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ

ਸੋ ਪ੍ਰਸੰਨ ਪਏ ਗੁਰਦੇਵ ਪੂਰਨ ਹੋਏ ਸੇਵਕੀ ਸੇਵਾਲ ਜੀ ਨਾਲ ਵਿਕਾਰ ਤੇਰਾ ਤੇ ਰਾਮ ਨਾਮ ਸੁਣ ਰਸਨਾ ਕਹਿ ਤੇ ਕਰ ਪ੍ਰਸਾਦਿਆ ਪ੍ਰਭਧਾਰੀ ਨਾਨਕ ਨੇ ਵੀ ਖੇਪ ਹਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਕਾ ਗਰਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋਤ ਨਿਧਾਨ ਸਰਬਿਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਅਸਥਾਨ ਬੋਰਨਾ ਹੋਵੇ ਆਮਣ ਜਾਨ ਅਰਤਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸੇ ਸੁਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਤਸਲ ਤੇ ਉਦਾ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸ਼ਟੀ ਏਕ ਦਿਸਚੇਤਾ ਇਹੋ ਫਲ ਤਿਸ ਜਨ ਕੇ ਮੁਖ ਭਣੇ ਗੁਰੂ ਨਾਨਕ ਨਾਮ ਬਚ

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਸੰਗੀ ਜਨੋ ਪਲੀ ਪ੍ਰਕਾਰ ਵਿਦਤ ਪਤਾ ਹੈ ਸਾਡੇ ਅਤਿ ਸਤਿਕਾਰਯੋਗ ਸਵਰਗਵਾਸੀ ਸਰਦਾਰ ਅਵਤਾਰ ਸਿੰਘ ਬੀਬੀ ਅਮਰਜੀਤ ਕੌਰ ਉਹਨਾਂ ਦੇ ਸਪੁੱਤਰ ਸਰਦਾਰ ਇੰਦਰਜੀਤ ਸਿੰਘ ਬੀਬੀ ਮਨੀਸ਼ ਕੌਰ ਅਨਾਇਆ ਕੌਰ ਗਰਾਇਆ ਉਹਨਾਂ ਦੇ ਪਰਿਵਾਰ ਨੂੰ ਬੱਚੀ ਦੀ ਦਾਤ ਬਖਸ਼ਿਸ਼ ਕਰਕੇ ਦਿੱਤੀ ਸੀ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਨੇ ਸ਼ੁਕਰਾਨੇ ਵਜੋਂ ਸਤਿਗੁਰੂ ਪਾਤਸ਼ਾਹ ਚਰਨ ਪਰਸਨਿਆਂ ਪਾਵਨ ਬਾਣੀ ਸ੍ਰੀ ਸੁਖਮਨ ਸਾਹਿਬ ਦੇ ਪਾਠ ਦੇਗ ਲੰਗਰਾਂ ਦੀ ਸੇਵਾ ਲਈ ਹੈ। ਸ਼ਬਦ ਸਰਵਣ ਕਰ ਰਹੇ ਸੀ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਕਈ ਵਾਰ ਜਦੋਂ ਬਾਣੀ ਪੜ੍ਹਦੇ ਹਾਂ ਕਈ ਪੰਕਤੀਆਂ ਇੱਦਾਂ ਦੀਆਂ ਨੇ ਬਹੁਤ ਅਰਥ ਕਰਨ ਦੀ ਲੋੜ ਨਹੀਂ ਪੈਂਦੀ, ਸੌਖਿਆਂ ਸਮਝ ਲੱਗ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਪੂਰਾ ਗੁਰੂ ਸਮਰੱਥ ਹੈ, ਸਾਰੀਆਂ ਦਾਤਾਂ ਦਾ ਮਾਲਕ ਹੈ, ਸਤਿਗੁਰ ਦਾਤਾ ਸਭਨਾ ਵੱਥੂ ਕਾ ਇੱਛਾ ਪੂਰਕ ਸਰਬ ਸੁਖ ਦਾਤਾ, ਹਰ ਜਾ ਕੇ ਵਸ ਹੈ ਕਾਮ ਧੇਨਾ, ਸਾਚੀ ਸਾਹਿਬਾ ਕਿਆ ਨਾਹੀ ਕਰਤੇ। ਇਹੋ ਜੀ ਕਿਹੜੀ ਦਾਤ ਹੈ ਜਿਹੜੀ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦੇ ਘਰ ਨਹੀਂ? ਇਹ ਬੱਚੀ ਦੀ ਦਾਤ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਨੇ ਬਖਸ਼ਿਸ਼ ਕਰਕੇ ਦਿੱਤੀ ਹੈ। ਇੱਥੋਂ ਹੀ ਸਾਨੂੰ ਸਮਝ ਲੈਣਾ ਚਾਹੀਦਾ ਇਹ ਜਿਹੜੀਆਂ ਦਾਤਾਂ ਵਡਮੁੱਲੀਆਂ ਨੇ ਇਹ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦੇ ਹੱਥ ਨੇ। ਕਈ ਜੀਵ ਇੱਦਾਂ ਦੇ ਨੇ ਇਹਨਾਂ ਦਾਤਾਂ ਨੂੰ ਤਰਸਦੇ ਨੇ। ਧਨ ਦੀ ਕਿਸੇ ਤਰ੍ਹਾਂ ਦੀ ਕਮੀ ਲੋੜ ਜਿਹੜੀ ਹੈ ਕਮੀ ਨਹੀਂ, ਧਨ ਵਾਧੂ ਹੈ, ਘਰ ਬਾਰ ਮਹਿਲ ਮਾੜੀਆਂ ਗੱਡੀਆਂ ਜਿਹੜੀਆਂ ਨੇ, ਘਰ ਦੇ ਵਿੱਚ ਕਿਸੇ ਚੀਜ਼ ਦੀ ਤੋਟ ਨਹੀਂ, ਕਮੀ ਨਹੀਂ, ਪਦਾਰਥ ਨੇ ਭਰੇ ਪਏ ਨੇ, ਪਰ ਬੱਚੇ ਬੱਚੇ ਦੀ ਦਾਤ ਨੇ। ਕਈ ਵਾਰ ਮਨੁੱਖ ਇੱਦਾਂ ਦੇ ਨੇ ਕਹਿਣ ਲੱਗੇ ਪੁੱਤਰ ਹੋਵੇ ਮੁੰਡਾ ਹੀ ਹੋਵੇ ਲੜਕੀ ਨਾ ਹੋਏ, ਅਤੇ ਕਈ ਅਜਿਹੇ ਮਨੁੱਖ ਨੇ ਜਿਹੜੇ ਤਰਸਦੇ ਨੇ ਕਿ ਬੱਚੀ ਹੋ ਜਾਏ ਧੀ ਹੋ ਜਾਏ ਸਾਡੇ ਘਰ। ਸੱਚ ਜਾਣਿਓ ਧੀਆਂ ਬੱਚਿਆਂ ਨਾਲੋਂ ਮੁੰਡਿਆਂ ਨਾਲੋਂ ਵੱਧ ਪਿਆਰ ਕਰਦੀਆਂ ਨੇ, ਮੋਹ ਵੱਧ ਲੈਂਦੀਆਂ ਨੇ। ਇੰਡੀਆ ਦੇ ਸਮੇਂ ਦੇ ਹਿਸਾਬ ਨਾਲ ਪਿਛਲੇ ਸਮੇਂ ਦੇ ਵਿੱਚ ਜੋ ਬੱਚੀਆਂ ਨੇ ਲੜਕੀਆਂ ਨੇ ਮੱਲਾਂ ਮਾਰੀਆਂ ਨੇ ਉਹ ਮੁੰਡਿਆਂ ਨੇ ਨਹੀਂ ਮਾਰੀਆਂ। ਸਤਿਗੁਰੂ ਪਾਤਸ਼ਾਹ ਜੀ ਦੇ ਘਰ ਬਰਾਬਰਤਾ ਹੈ, ਇਹ ਨਹੀਂ ਕਿ ਲੜਕੇ ਨੂੰ ਮੁੰਡੇ ਨੂੰ ਵੱਧ ਦਰਜਾ ਹੈ ਅਤੇ ਬੱਚੀ ਨੂੰ ਧੀ ਨੂੰ ਨਹੀਂ, ਬਰਾਬਰ ਦਾ ਦਰਜਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤੇ ਆਰੰਭ ਵਿੱਚ ਪਹਿਲੇ ਕਹਿ ਦਿੱਤਾ, ਕਹਿਣ ਲੱਗੇ ਸੋ ਕਿਉਂ ਮੰਦਾ ਆਖੀ ਹੈ ਜਿੱਤ ਜੰਮੈ ਰਾਜਾਨ। ਬਰਾਬਰਤਾ ਹੈ, ਪਰਿਵਾਰ ਵੱਡੇ ਭਾਗਾਂ ਵਾਲਾ, ਬੱਚੀ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਨੇ ਦਾਤ ਬਖਸ਼ਿਸ਼ ਕਰਕੇ ਦਿੱਤੀ ਹੈ ਔਰ ਸ਼ੁਕਰਾਨਾ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦਾ ਕਰ ਰਹੇ ਨੇ। ਜਿਸ ਮਨੁੱਖ ਨੂੰ ਸ਼ੁਕਰਾਨਾ ਕਰਨਾ ਆ ਗਿਆ ਭਗਤੀ ਦੀ ਆਰੰਭਤਾ ਵੀ ਇੱਥੋਂ ਹੁੰਦੀ ਹੈ। ਮਨੁੱਖ ਬਾਣੀ ਪੜ੍ਹੀ ਜਾਏ, ਪੁੰਨਦਾਨ ਕਰੀ ਜਾਏ, ਜੇ ਉਹਦੇ ਕੋਲ ਸ਼ੁਕਰਾਨਾ ਨਹੀਂ ਤਾਂ ਉਹਦਾ ਕੀਤਾ ਹੋਇਆ ਵਿਅਰਥ। ਪਾਤਸ਼ਾਹ ਜੀ ਕਹਿਣ ਲੱਗੇ ਤੈਨੂੰ ਸ਼ੁਕਰਾਨਾ ਕਰਨਾ ਆ ਜਾਏ। ਸੁਖਮਨੀ ਸਾਹਿਬ ਦਾ ਪਾਠ ਸਰਵਣ ਕੀਤਾ, ਚੌਥੇ ਸਲੋਕ ਅੰਦਰ ਪਾਤਸ਼ਾਹ ਜੀ ਨੇ ਇਹੀ ਸਮਝਾਇਆ, ਕਹਿਣ ਲੱਗੇ ਸਲੋਕ ਨਿਰਗੁਣੀ ਯਾਰ ਇਆਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ। ਜਿਹਨੇ ਤੈਨੂੰ ਪੈਦਾ ਕੀਤਾ ਨਾ ਉਹਨੂੰ ਚੇਤੇ ਰੱਖ, ਉਹਨੂੰ ਭੁਲਾ ਨਾ ਦੇ। ਭੁਲਾਉਣ ਵਾਲਾ ਅਕਿਰਤਕਨ ਹੁੰਦਾ, ਅਕਿਰਤਕਨ ਮਾਲਕ ਦੇ ਦਰ 'ਤੇ ਪ੍ਰਵਾਨ ਨਹੀਂ। ਦੋ ਬੰਦੇ ਇੱਦਾਂ ਦੇ ਬਿਰਤੀ ਵਾਲੇ ਨੇ ਜਿਹੜੇ ਪਰਮੇਸ਼ਰ ਦੇ ਦਰ 'ਤੇ ਪ੍ਰਵਾਨ ਹੀ ਨਹੀਂ। ਪਾਤਸ਼ਾਹ ਜੀ ਨੇ ਮੋਹਰ ਲਾ ਦਿੱਤੀ, ਕਹਿ ਦਿੱਤਾ ਇੱਕ ਤੇ ਅਕਿਰਤਕਨ, ਅਕਿਰਤਕਨ ਆਹਰ ਵਿਸਰਿਆ ਜੋਨੀ ਪਰਮੇਤ, ਦੂਸਰਾ ਹਰ ਯੁਗ ਯੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਗ ਦੁਸ਼ਟ ਹਰ ਮਾਰਿਆ ਪ੍ਰਹਿਲਾਤਰਾ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਲਾਇਆ। ਹਰ ਜੀਓ ਅਹੰਕਾਰ ਨਾ ਭਾਵੀ ਵੇਦ ਕੂਕ ਸੁਣਾਵੇ, ਅਹੰਕਾਰੀ ਉਹਨੂੰ ਪਾਉਂਦਾ ਨਹੀਂ, ਚੰਗਾ ਨਹੀਂ ਲੱਗਦਾ। ਅਤੇ ਜਿਹੜਾ ਮਨੁੱਖ ਸ਼ੁਕਰਾਨਾ ਕਰਦਾ ਉਹਦੇ ਅੰਦਰ ਨਿਮਰਤਾ ਹੋਏਗੀ, ਉਹ ਅਹੰਕਾਰੀ ਨਹੀਂ ਹੋਏਗਾ। ਸਤਿਗੁਰੂ ਪਾਤਸ਼ਾਹ ਜੀ ਨੇ ਸਮਝਾਇਆ, ਕਹਿਣ ਲੱਗੇ ਅਕਿਰਤਕਾਨ ਨਾ ਬਣੀ, ਜਿਹਨੇ ਤੈਨੂੰ ਪੈਦਾ ਕੀਤਾ ਉਹਨੂੰ ਚੇਤੇ ਰੱਖੀ, ਯਾਦ ਰੱਖੀ, ਭੁਲਾਈ ਨਾ।
ਨਿਰਗੁਣ ਆਰਿਆਨਿਆ ਸੁਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ। ਇਹਨਾਂ ਪੰਗਤੀਆਂ ਦੀ ਬਾਕੀ ਅੱਠ ਬੰਦ ਨੇ ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਅਸ਼ਟਪਦੀ ਅੰਦਰ ਸਾਰੀ ਵਿਆਖਿਆ ਕਰ ਦਿੱਤੀ। ਕਹਿਣ ਲੱਗੇ, ਰਮਈਆ ਕੀ ਗੁਣਚੀਤ ਪੁਰਾਣੀ, ਰਮੇ ਹੋਏ ਰਾਮ ਮਾਲਕ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਨੂੰ ਯਾਦ ਕਰੋ ਅਤੇ ਗੁਣ ਗਾ। ਰਮਈਆ ਕੀ ਗੁਣਚੀਤ ਪੁਰਾਣੀ, ਕਵਨ ਮੂਲ ਅਤੇ ਕਵਨ ਦ੍ਰਿਸ਼ਟਾਨੀ, ਤੂੰ ਕੀ ਸੀ ਤੈਨੂੰ ਕੀ ਬਣਾ ਦਿੱਤਾ, ਕਵਨ ਮੂਲ ਅਤੇ ਕਵਨ ਦ੍ਰਿਸ਼ਟਨ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਆਪਣੀ ਮੌਜ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਨੇ ਕਈਆਂ ਨੂੰ ਨਹੀਂ ਸਾਜਿਆ ਸਵਾਰਿਆ ਸ਼ਿੰਗਾਰਿਆ। ਜੇ ਤੈਨੂੰ ਸਾਜਿਆ ਸਵਾਰਿਆ ਸ਼ਿੰਗਾਰਿਆ ਹੈ ਤਾਂ ਫਿਰ ਤੈਨੂੰ ਯਾਦ ਕਰ, ਚੇਤੇ ਰੱਖ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨਹ ਉਬਾਰਿਆ, ਬਾਰ ਵਸਤਾ ਤੁਝ ਪਿਆਰੇ ਦੂਧ, ਪਰ ਜੋਵਨ ਭੋਜਨ ਸੁਖ ਸੂਦ, ਬਿਰਧ ਪਿਆਓ ਪਰ ਸਾਕ ਸੈਨ, ਮੁੱਖ ਪਿਆਓ ਬੈਠ ਕੋ ਦੇਣ। ਪਰ ਪਾਤਸ਼ਾਹ ਜੀ ਕਹਿਣ ਲੱਗੇ, ਇਹ ਨਿਰਗੁਣ ਗੁਣ ਕਛੂ ਨਾ ਬੁਝੇ, ਗੁਣ ਜਾਣਦਾ ਹੀ ਨਹੀਂ। ਅਤੇ ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਅਰਦਾਸ ਕਰਦੇ ਨੇ, ਪਾਤਸ਼ਾਹ ਜੀ ਇਹ ਨਿਰਗੁਣ ਗੁਣ ਕਛੂ ਨਾ ਬੁਝੇ, ਬਖਸ਼ ਲਿਓ ਤੋ ਨਾਨਕ ਸੀ ਜੈ। ਪਰਮੇਸ਼ਰ ਵਾਹਿਗੁਰੂ ਪਰਮਾਤਮਾ ਜੀ, ਤੁਸੀਂ ਇਹਨਾਂ ਨੂੰ ਬਖਸ਼ ਲਏ। ਅਗਲੇ ਸਲੋਕ ਅੰਦਰ ਫਿਰ ਪਾਤਸ਼ਾਹ ਜੀ ਨੇ ਕਿਹਾ, ਕਹਿਣ ਲੱਗੇ, ਦੇਨ ਹਾਰ ਪ੍ਰਭ ਛੋੜ ਕੇ ਲਾਗੈ ਆਨ ਸਵਾਏ, ਨਾਨਕ ਕਹੂ ਨਾ ਸੀਜਈ ਬਿਨ ਨਾਵੈ ਪਤ ਜਾਏ। ਦੇਨ ਹਾਰ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਜੀ, ਉਹ ਤੈਨੂੰ ਭੁਲਾ ਦਿੱਤਾ ਇਸਨੇ। ਮਨੁੱਖ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਤੋਂ ਦਾਤਾਂ ਮੰਗਦਾ ਹੈ, ਦਾਤਾਂ, ਉਹ ਤਾਂ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਜਾਣਦਾ। ਮਨੁੱਖ ਬੱਚਿਆਂ ਵਾਂਗ ਜਿੱਦ ਕਰਕੇ ਮੰਗਦਾ, ਜਿੱਦ ਕਰਕੇ, ਅਤੇ ਜੇ ਕਦੀ ਨਾ ਮਿਲੇ ਤਾਂ ਫਿਰ ਰੁੱਸ ਜਾਂਦਾ, ਗੁੱਸੇ ਹੋ ਜਾਂਦਾ। ਕਹਿਣ ਲੱਗੇ, ਦਸ ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਬਖੋਟ ਗਵਾਵੈ। ਦਸ ਵਸਤੂਆਂ ਮਿਲੀਆਂ ਪਿੱਛੇ ਰੱਖ ਦਿੱਤੀਆਂ, ਕਿਹੜੀਆਂ? ਸੁੰਦਰ ਸਰੀਰ, ਦਸ ਵਸਤੂਆਂ। ਇਹ ਸੁੰਦਰ ਸਰੀਰ ਜਿਸ ਮਨੁੱਖ ਨੂੰ ਮਿਲਿਆ, ਪਾਤਸ਼ਾਹ ਜੀ ਕਹਿੰਦੇ, ਸਮਝ ਲੈਣਾ ਚਾਹੀਦਾ ਉਹਦੀ ਰਹਿਮਤ ਨਾਲ ਮਿਲਿਆ। ਕਦੀ ਵੀ ਕੋਈ ਕਿਸੇ ਤਰ੍ਹਾਂ ਦੀ ਸਰੀਰ 'ਚ ਪ੍ਰੋਬਲਮ ਆ ਜਾਏ, ਲੋਕ ਪੈਸਾ ਚੱਕੀ ਫਿਰਦੇ ਆ, ਸਵਾਸ ਵੀ ਮੁੱਲ ਨਹੀਂ ਮਿਲਦੀ। ਆਹ ਕਰੋਨਾ ਦੇ ਵਿੱਚ ਹੋਇਆ ਹੀ ਹੈ ਨਾ। ਖੈਰ, ਦਸ ਵਸਤੂ ਲਈ ਪਾਤਸ਼ਾਹ ਪਾਵਾ, ਏਕ ਵਸਤ ਕਾਰਨ ਬਖੋਟ ਗਵਾਵੇ। ਇੱਕ ਮੰਗਦਾ, ਜੇ ਨਾ ਮਿਲੇ ਤਾਂ ਫਿਰ ਕਹਿਣ ਲੱਗੇ ਗਿਲਾ ਕਰਦਾ, ਸ਼ਿਕਵਾ ਕਰਦਾ। ਏਕ ਪੀ ਨਾ ਦੇ ਦਸ ਪੀ ਹਰ ਲੇ, ਜੇ ਇੱਕ ਨਾ ਦੇ ਅਤੇ ਪਿਛਲੀਆਂ ਦਸ ਖੋਹ ਲਏ, ਫਿਰ ਉਹਦਾ ਕੀ ਕਰ ਲਏਗਾ? ਪੰਜਾਬੀ ਦਾ ਮੁਹਾਵਰਾ, ਜੇ ਮੈਂ ਤੈਨੂੰ ਚੀਜ਼ ਆ ਨਾ ਦੇਵਾਂ, ਤੂੰ ਮੇਰਾ ਕੀ ਕਰ ਲਏਗਾ? ਜੇ ਤੂੰ ਕਿਸੇ ਨਾ ਦੇਹੀ ਮੇਰੇ ਸਾਹਿਬਾ, ਕਿਆ ਕੋ ਕੱਢਾ ਗਹਿਣਾ, ਉਹਦੇ ਕਿਹੜਾ ਆਪਾਂ ਗਹਿਣੇ ਲਾ ਲਾਂਗੇ ਜੇ ਉਹ ਨਾ ਵੀ ਦੇਵੇ? ਏਕ ਪੀ ਨਾ ਦੇ ਦਸ ਪੀ ਹਰਲੇ, ਤੋ ਮੂੜਾ ਕਹੋ ਕਹਾਂ ਕਰੇ, ਜਿਸ ਠਾਕੁਰ ਸਿਉ ਨਾ ਹੀ ਚਾਰਾ, ਤਾਂ ਕੋ ਕੀਜੈ। ਜੇ ਉਹਨੂੰ ਨਮਸਕਾਰ ਕਰੀਏ, ਉਹਦਾ ਸ਼ੁਕਰਾਨਾ ਕਰੀਏ, ਉਹਦੇ ਗੁਣ ਗਾਈਏ, ਅਰਦਾਸ ਬੇਨਤੀ ਕਰੀਏ ਨਿਮਰਤਾ ਸਹਿਤ, ਫਿਰ ਉਸ 'ਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਛੋਟੀ ਜਿਹੀ ਗਾਥਾ ਕਹਿ ਕੇ ਸਮਾਪਤੀ ਕਰ ਦੇਣੀ। ਸ਼ੇਖ ਸਾਦੀ ਜੀ ਹੋਏ ਨੇ, ਕਹਿਣ ਲੱਗੀ ਉਹ ਆਪਣੀ ਜੀਵਨ ਦੀ ਘਟਨਾ ਸਾਂਝੀ ਕਰਦੇ ਨੇ। ਗਰਮੀ ਦੇ ਦਿਨ ਰੇਤ ਤਪ ਰਹੀ ਹੈ, ਪੈਰਾਂ ਵਿੱਚ ਪਾਉਣ ਨੂੰ ਜੋੜਾ ਨਹੀਂ, ਮਸਜਿਦ ਵੱਲ ਨਿਵਾਜ ਅਦਾ ਕਰਨ ਲਈ ਤੁਰੇ ਜਾ ਰਹੇ ਨੇ। ਹੁਣ ਸਾਹਮਣੇ ਉਹ ਲੋਕ ਦੇਖਦੇ ਨੇ ਜਿਨ੍ਹਾਂ ਦੇ ਸੋਹਣੇ ਵਸਤਰ, ਕੋਟ ਪੈਂਟ ਟਾਈਆਂ ਲਾਈਆਂ ਹੋਈਆਂ ਨੇ, ਸਿਰ 'ਤੇ ਛਤਰੀਆਂ ਤਾਣੀਆਂ ਹੋਈਆਂ ਨੇ, ਸੋਹਣੇ ਬੂਟ ਸੂਟ ਪਾਏ ਹੋਏ ਨੇ, ਘੋੜਿਆਂ 'ਤੇ ਸਵਾਰ ਨੇ। ਕਦੀ ਵੀ ਉਸ ਅੱਲਾਹ ਤਾਲਾ ਦਾ ਸ਼ੁਕਰ ਨਹੀਂ ਕੀਤਾ, ਸ਼ੁਕਰਾਨਾ ਨਹੀਂ ਕੀਤਾ, ਰੋਜ਼ੇ ਨਹੀਂ ਰੱਖੇ, ਜ਼ਕਾਤ ਨਹੀਂ ਕੱਢੀ, ਇਸੇ ਤਰ੍ਹਾਂ ਤੁਰੇ ਜਾ ਰਹੇ ਨੇ, ਤੁਰੇ ਜਾ ਰਹੇ ਨੇ। ਮਨ ਹੀ ਮਨ ਸ਼ੇਖ ਸ਼ਾਦੀ ਦੇ ਖਿਆਲ ਆਇਆ, ਕਹਿਣ ਲੱਗੇ, ਇਹ ਅੱਲਾਹ ਤਾਲਾ ਤੇਰੇ ਘਰ ਕੋਈ ਨਿਆਂ ਹੈ? ਮੈਂ ਤਾਂ ਨਿਵਾਜ ਅਦਾ ਕਰਨ ਲਈ ਜਾ ਰਿਹਾ, ਮੇਰੇ ਕੋਲ ਪੈਰਾਂ ਵਿੱਚ ਪਾਉਣ ਲਈ ਜੋੜਾ ਨਹੀਂ। ਇਹ ਉਹ ਲੋਕ ਨੇ ਜਿਨ੍ਹਾਂ 'ਤੇ ਤੇਰੇ 'ਤੇ ਯਕੀਨ ਨਹੀਂ। ਕਹਿਣ ਲੱਗੇ, ਨਿਵਾਜ ਅਦਾ ਨਹੀਂ ਕਰਦੇ, ਰੋਜ਼ੀ ਨਹੀਂ ਰੱਖਦੇ। ਅਤੇ ਥੋੜ੍ਹੀ ਦੇਰ ਮਸਜਿਦ ਬੂਹੇ ਅੱਗੇ ਗਏ, ਇੱਕ ਉਹ ਨਿਵਾਜ ਅਦਾ ਕਰਕੇ ਬਾਹਰ ਆਇਆ ਜਿਹਦੇ ਦੋਨੋਂ ਲੱਤਾਂ ਨਹੀਂ, ਪੈਰ ਨਹੀਂ, ਅਤੇ ਹੱਥ ਜੁੜ ਗਏ ਸ਼ੇਖ ਸ਼ਾਦੀ ਦੇ। ਕਹਿਣ ਲੱਗੇ, ਅੱਲਾਹ ਤਾਲਾ ਤੇਰਾ ਸ਼ੁਕਰ ਹੈ। ਕਹਿਣ ਲੱਗੇ, ਤੂੰ ਮੈਨੂੰ ਨਿਵਾਜ ਅਦਾ ਕਰਨ ਲਈ ਮਸਜਿਦ ਦੇ ਬੂਹੇ ਅੱਗੇ ਲੈ ਕੇ ਆਇਆ, ਅਤੇ ਮੇਰੇ ਪੈਰ ਹੀ ਸਲਾਮਤ ਰਹਿਣ, ਮੈਂ ਤੇਥੋਂ ਕੁਝ ਨਹੀਂ ਮੰਗਦਾ। ਇਹ ਉਹ ਹੈ, ਕਹਿਣ ਲੱਗੇ, ਜਿਹਦੇ ਪੈਰ ਵੀ ਨਹੀਂ ਫਿਰ ਵੀ ਨਿਵਾਜ ਅਦਾ ਕਰਨ ਲਈ ਇੱਥੇ ਪਹੁੰਚਿਆ। ਸੋ
ਕਹਿਣ ਤੋਂ ਭਾਵ ਐਸੇ ਮਾਲਕ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦਾ ਜੋ ਸਾਡੇ ਕੋਲ ਹੈ ਉਦੋਂ ਮਾਣਦਿਆਂ ਹੋਇਆਂ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦਾ ਧੰਨਵਾਦ ਸ਼ੁਕਰਾਨਾ ਕਰੀਏ। ਜਦੋਂ ਸ਼ੁਕਰਾਨਾ ਕਰਾਂਗੇ ਮਨ ਸ਼ਾਂਤੀ ਵਿੱਚ ਸੁੱਖ ਅਤੇ ਚੈਨ ਵਿੱਚ ਆਨੰਦ ਮਾਣੇਗਾ। ਸੋ ਸਤਿਗੁਰੂ ਪ੍ਰਵਾਸ ਪਾਤਸ਼ਾਹ ਜੀ ਰਹਿਮਤ ਕਰਨ, ਪਰਿਵਾਰ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨ, ਬਖਸ਼ੀ ਦਾਤ ਬੱਚੀ ਦੇ ਸਿਰ 'ਤੇ ਮੇਰਾ ਆਪਣੇ ਹੱਥ ਰੱਖਣ, ਚੜ੍ਹਦੀ ਕਲਾ ਬਖਸ਼ਿਸ਼ ਕਰਨ ਦੀ, ਪਰਿਵਾਰ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨ, ਨਾਮ ਦੀ ਦਾਤ ਬਖਸ਼ਿਸ਼ ਕਰਨ। ਆਓ ਅਨੰਦ ਸਦਾ।

ਵਾਹਿਗੁਰੂ ਵਾਹਿਗੁਰੂ ਤੀਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ ਤਾਕੋ ਵਿਘਨਾ ਕਹੂ ਲਾਗੇ ਜਾ ਕੀ ਪ੍ਰਵਿਆਗੇ ਅਰਦਾਸ ਅਰਦਾਸ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹ ਸਿੰਘ ਪ੍ਰਥਮ ਗੌਤੀ ਸਿੰਘ ਰਕਾਇ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹਰਗੋਬਿੰਦ ਨੂੰ ਸਿਮਰੋਂ ਸ੍ਰੀ ਹਰਾਏ ਸ੍ਰੀ ਹਰਕ੍ਰਿਸ਼ਨ ਤੇ ਆਈਏ ਜੇ ਰਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੇ ਘਰ ਨਾਉਣ ਦੇ ਆਵੇ ਤਾਏ ਸਭ ਥਾਈ ਸਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਸਦਸੂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਕਰਕੇ ਬੋਲਣਾ ਜੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਸਕਿਆ ਦੀਕ ਚਲਾਈ ਤੇ ਗੁਆਹੀ ਦੇ ਕੰਡਟ ਕੀਤਾ ਤਿਨਾ ਪਿਆਰਿਆਂ ਸਾਰਿਆਂ ਦੀ ਪਵਿੱਤਰ ਕਮਾਈ ਵੱਲ ਧਿਆਨ ਕਰਕੇ ਬੋਲਣਾ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਿਹ ਦਿੱਤੇ ਬੰਦ ਬੰਦ ਕਟਵਾਏ ਕੁਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿਨਾਂ ਦੇ ਪਵਿੱਤਰ ਕਮਾਈ ਵੱਲ ਧਿਆਨ ਕਰਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਣਾ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਿਆਵ ਚਿਤਿਆਵਨ ਕਾ ਸਦਕਾ ਸਰਬ ਸੁਖੋ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ ਦੇਖ ਤੇਗ ਫਤਿਹ ਬਿਰਦ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੁਲਬਾਲੇ ਬੋਲਾਂ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਹਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲਣਾ ਜੇ ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਾਤਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਊਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰ ਸ੍ਰੀ ਪਾਤਸ਼ਾਹੀ ਲਾ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖੇ ਕਰਨਾਮ ਦੇ ਮੇਰਾ ਮੰਤਨ ਸੀਤਲੇ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀ ਸਤਿਗੁਰ ਸ੍ਰੀ ਪਾਤਸ਼ਾਹ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰ ਸ੍ਰੀ ਪਾਤਸ਼ਾਹੀ ਆਪ ਜੀ ਦੇ ਚਰਨ ਸੇਵਕ ਸਵਰਗਵਾਸੀ ਸਰਦਾਰ ਅਵਤਾਰ ਸਿੰਘ ਬੀਬੀ ਅਮਰਜੀਤ ਕੌਰ ਸਤਿਗੁਰ ਸ੍ਰੀ ਪਾਤਸ਼ਾਹ ਸਪੁੱਤਰ ਸਾਹਿਬ ਇੰਦਰਜੀਤ ਸਿੰਘ ਬੀਬੀ ਮਨੀਸ਼ ਕੌਰ ਜੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਬਖਸ਼ਿਸ਼ ਰਹਿਮਤ ਕੀਤੀ ਹੈ ਸਤਿਗੁਰ ਸ੍ਰੀ ਪਾਤਸ਼ਾਹੀ ਬੱਚੀ ਅਨਾਇਆ ਕੌਰ ਗ੍ਰਾਇ ਦੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਬਖਸ਼ਿਸ਼ ਰਹਿਮਤ ਕੀਤੀ ਹੈ ਸੇਵਕ ਪ੍ਰੋ ਆਪ ਜੀ ਦਾ ਸ਼ੁਕਰਾਨਾ ਕਰਦੇ ਹੋਏ ਆਪ ਜੀ ਦੇ ਚਰਨਾਂ ਦਾ ਟੇਕ ਉਹ ਟਾਸਰ ਲੈ ਕੇ ਸਤਿਗੁਰ ਸ੍ਰੀ ਪਾਤਸ਼ਾਹੀ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਗੁਰਸ਼ਬ ਚੌਂਕੀ ਜੀ ਕੀ ਅਰਦਾਸ ਹੈ ਜੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ ਬਾਣੀ ਪੜ੍ਹਦੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਜਾਣ ਕੇ ਮਾਫ਼ ਕਰਨ ਅੱਗੋ ਆਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਪੜ੍ਹੇ ਸੁਣੀ ਬਾਣੀ ਦਾ ਭਾਵ ਆਈ ਸੰਗਤ ਦੇ ਹਿਰਦੇ ਵਿਖੇ ਸੁਣਾਈ ਸੰਗਤ ਦੀ ਹਾਜ਼ਰੀ ਕਦਮ ਲਿਖੇ ਲਾਉਣੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਫੇੜੇ ਨਾਮ ਦਾਨ ਦੀ ਦਾਤ ਬਖਸ਼ਣੀ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਸਤਿਗੁਰ ਸੇ ਪਾਸ਼ੇ ਬਖਸ਼ਿਸ਼ਾਂ ਰਹਿਮਤਾਂ ਕਰਨੀ ਬੱਚੀ ਅਨਾਇਆ ਕੌਰ ਗਰਾਇਆਂ ਦੇ ਸਿਰ ਦੇ ਸੇ ਮਿਹਰਤ ਪਰਿਆਤ ਰੱਖਣਾ ਦੀਰਘਾਈ

ਕਾਲ ਤਾਂ ਸ਼ਰਧਾ ਪੂਰੀ ਹੈ ਸਤਿਗੁਰ ਹੋਏ ਦਇਆਲ ਨਾ ਕਬਹੂੰ ਝੂਰੀ ਹੈ ਸੋ ਕੋਟਲ ਗੁਰ ਸੇਵੀ ਐਹਨ ਸਹਿਜ ਸੁਭਾਏ।

ਤਰਨਤਾਰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜਮਿਲ ਬੈਠੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਜੀ ਦੇ ਹੁਕਮਨਾਮਾ ਸਾਹਿਬ ਸਰਵਣ ਕੀਤੇ ਨੇ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਸੇਵਕ ਸ਼ਰਧਾਲੂ ਪਰਿਵਾਰ ਨੇ, ਉਹ ਮਾਲਕ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਾਂ। ਚਰਨ ਪਰਸੇ ਨੇ, ਕਿਸੇ ਕਵੀ ਦੇ ਬੋਲ ਨੇ, ਸੁਖੀ ਦੁਖੀ ਨਰਜਗਤ ਮੈਂ ਧਰਮ ਕਰੈ ਜੇ ਕੋਈ, ਸੁਖੀ ਕਰੈ ਤੋ ਸੁਖ ਵਡਾਏ, ਦੁਖੀ ਕਰੈ ਦੁੱਖ ਖੋਏ। ਸੋ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਹੁਣ ਗੁਰੂ ਘਰ ਵੱਲੋਂ ਜਿਹੜੇ ਸਿੱਖ ਸ਼ਰਧਾਲੂ ਚਰਨਾਂ ਦਾ ਓਟ ਆਸਰਾ ਤੱਕਦੇ ਨੇ, ਗੁਰੂ ਘਰ ਵੱਲੋਂ ਸਰਪਾਓ ਦੀ ਬਖਸ਼ਿਸ਼ ਸਰੂਪਾ ਦਿੱਤਾ ਜਾਂਦਾ। ਸੋ ਸਰਦਾਰ ਇੰਦਰਜੀਤ ਸਿੰਘ, ਬੀਬੀ ਮਨੀਸ਼ਾ ਕੌਰ, ਉਹਨਾਂ ਨੂੰ ਬੇਨਤੀ ਹੈ, ਬੇਟੀ ਅਨਾਇਆ ਕੌਰ ਨੂੰ ਲੈ ਗੁਰੂ ਹਜ਼ੂਰੀ ਅੰਦਰ ਲੈ ਕੇ ਹਾਜ਼ਰ ਹੋਣ ਜੀ। ਭਾਈ ਸਾਹਿਬ ਸਿਰਪਾਓ ਦੀ ਜਿਹੜੀ ਬਖਸ਼ਿਸ਼ ਉਹ ਦੇ ਰਹੇ ਨੇ। ਸੋ ਬੇਨਤੀ ਹੈ ਪਰਿਵਾਰ ਨੂੰ, ਬੱਚੀ ਨੂੰ ਗੁਰੂ ਹਜ਼ੂਰੀ ਅੰਦਰ ਲੈ ਕੇ ਆਓ ਜੀ। ਭਾਈ ਸਾਹਿਬ ਸਿਰਪਾਓ ਦੀ ਜਿਹੜੀ ਬਖਸ਼ਿਸ਼ ਉਹ ਦੇ ਰਹੇ ਨੇ ਉਹ ਪ੍ਰਾਪਤ ਕਰੋ।

ਸੋ ਪਰਿਵਾਰ ਵੱਲੋਂ ਇੱਥੇ ਪਹੁੰਚਣ 'ਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਆਇਆਂ ਆਖਿਆ ਜਾਂਦਾ ਜੀ। ਕੜਾਹ ਪ੍ਰਸ਼ਾਦ ਦੀ ਦੇਗ ਬਾਹਰ ਵਰਤਾ ਰਹੇ ਨੇ ਸਿੰਘ। ਪਰਿਵਾਰ ਵੱਲੋਂ ਬੇਨਤੀ ਹੈ, ਜਿਨ੍ਹਾਂ ਨੇ ਜਲ ਪਾਣੀ ਨਹੀਂ ਛਕਿਆ, ਪਰਿਵਾਰ ਵੱਲੋਂ ਜਲ ਪਾਣੀ ਦਾ ਪ੍ਰਬੰਧ ਕੀਤਾ ਗਿਆ, ਲੰਗਰ ਪ੍ਰਸ਼ਾਦਾ ਤਿਆਰ ਹੈ ਜੀ। ਸਾਰਿਆਂ ਨੇ ਲੋੜ ਅਨੁਸਾਰ ਛੱਕ ਕੇ ਜਾਣਾ, ਪਰਿਵਾਰ ਦੀ ਇਸ ਬੇਨਤੀ ਨੂੰ ਪ੍ਰਵਾਨ ਕਰਨਾ। ਦਸਰਿਆਂ ਪਾਸੋਂ ਗੁਰਬਾਣੀ ਪਾਠ ਕੀਰਤਨ ਕਰਦੇ ਅਕਨੀ ਅਨੇਕਾਂ ਗਲਤੀਆਂ ਹੋ ਜਾਂਦੀਆਂ ਨੇ, ਗੁਰੂ ਕੀ ਸੰਗਤ ਗੁਰੂ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਇੱਥੇ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ,

ਨਾਨਕ ਸਰਸਨ

0: ये पूछता है तो रहता है धर्म मन सदा ध्याए केवल पार ब्रह्म तब जी पर दरगाह महान पावे नानक पासे की कर जावे जे प्रसाद रो कंचन देही लिवलावो तुसा हम स्नेही जे प्रसाद रौंदा रहत मन सुख पावे हर हर जस कहत जे प्रसाद तेरे सगल सिर ढाके मन सरनी पर ठाकुर प्रभ ताके जे प्रसाद तुई को ना पहुँचाए मन सास सास सिमरो प्रभु चै यह प्रसाद पाई दुर्लभ रे नानक ताकी भगत करे यह प्रसाद भूखन कह दीजा मन से सुमिर तो आलस की जा यह प्रसाद सब हस्त सवारी मन से सब को कबू ना बिसारी यह प्रसाद बाग मिलख तो ना रास प्रोए प्रभ अपने मना जिन तेरी मन बंत बनाई उठत बैठत सत से त्याई तिसे त्याए रे कलखाई हाँ हाँ नानक तेरी रखा यह प्रसाद करें पुन भगवान मन अठहर कर तिसका ध्यान यह प्रसाद तू अचार व्यवहारी सिस्टम को साथ साथ पितारी यह प्रसाद तेरा सुंदर रूप सो प्रभ सिमरो सदा नूप यह प्रसाद तेरनी की जा सो प्रभ सिमर सदा दिन रात यह प्रसाद तेरी पात्र है गुर प्रसाद नानक जस का है यह प्रसाद सुने करना जय प्रसाद देखे विश्वास यह प्रसाद बोले मृत रसना जय प्रसाद सुख सजे बसना जय प्रसाद हस्तकर चलें जय प्रसाद संपूर्ण फलें जय प्रसाद परमगत पावें जय प्रसाद सुख सह समावें ऐसा प्रभ त्याग वरकत लागो गुर प्रसाद नानक मन जागो जय प्रसाद तू प्रगट संसार तिस प्रभ को मूल न मनो विसार जय प्रसाद तेरा प्रताप रे मन मूर्त ताको जाप जय प्रसाद तेरे कार्य पूरे तिसे जान मन सदा हजूरे जय प्रसाद तू पावें सा करे मन मेरे तू तासे राहत जय प्रसाद सबकी गत होए नानक जाप जपै जब सोए आप जपाए जपै सो नाओ आप गावाए सुहाग गुण गाओ प्रभ कृपा से होए प्रगास प्रभु दया ते कमल विगास प्रभ सुख प्रसन्न बसै मन सोए प्रभ दया ते मत उत्तम होए सर्व निदान प्रभ तेरी माया आपो कछु न किनु लिया जित जित लावो तिज लगै हर नाथ नानक कह कछु न हाथ श्लोक गम गाद पार ब्रह्म सोए जो जो कहे समुक्ता होए सुन मीता नानक बिनवंता साध जन की अचर्ज कथा इष्टभरी साध के संग मुख उज्जल हो साध संग में सगली खोत साध के संग मिटे वान साध के संग प्रगटे सुज्ञान साध के संग बुझै प्रमेरा साध संग सब हो निबेरा हाल के संग पाए नाम रतन साध के संग एक ऊपर जतन साध की मैं माँ बरने कौन प्राणी नानक साध की सो ब्रह्मा है समानी साध के संग गोचर मिले साध के संग सदा पर फुले साध के संग आवे बस पंचा साध संग तरस पुंचा साध संग सब की रेन साध के संग मनोहर बैन साध के संग न कतहु तावे साध संग अस्थित मन पावे हर के संग माया ते भिन्न साध संग नानक का सो प्रसन्न साध संग दुश्मन समी साधु के संग महापुनीत साध संग किसे नहीं बैर साध के संग न बींगा पैर साध के संग न ही कुमंदा साध संग जान परमानंदा साध के संग न ही हो ताप साध के संग तजे सब आपे जान साध बढ़ाई नानक साध प्रभु बनियाई साध के संग न कबहू तावे साध के संग सदा सुख पावे साध संग वस्त गोचर रहे साधु का संग अजस है साध के संग बसे थान उपचय साधु के संग महल पहुँचै साध के संग दृढ़ सब धर्म साध के संग केवल पार ब्रह्म हर के संग पाए नाम जान नानक साधु कै कुर्बान साध के संग सब कुल उदार है साध संग साजन वीर कुटुंब निस्तार है साधु कै संग सोतन पावे जिस तन से सबको वरसावे साध संग धर्म राय करे सेवा साध के संग सोबर सुदेवा साधु कै संग पाप लाइन साध संग अमृत गुण गायन साध के संग सर्वथन गम नानक साध के संग सफल जन्म साल के संग नहीं कछ का हाल दर्शन भेट हो निहाल हाल के संग कलू कथर है साल के संग नरक पर हर है हाल के संग यहाँ सहेला साध संग बिछड़ कर मेला जो इच्छा सोई फल पावे साल के संग न बिरथा जावे पार ब्रह्म साध रिज बसै नानक उदर साध सुन रसै साल के संग सुनो हर नाओ साध संग हर के गुण गाओ हाल के संग न मनते बिसरा साध संग सर पर निस्तरा साध के संग लगे प्रभ मीठा साधु के संग कट कर डीठा साध संग पय आज्ञाकारी साध संगत पई हमारी ਸਾਧ ਕੇ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ। ਸਾਧ ਕਿਵੇਂ ਵੇਰ ਨਾ ਜਾਣਾ, ਜਿੱਤਾ ਸੁਣਿਆ ਤਿੱਤਾ ਬਖਿਆਨਾ। ਸਾਧ ਕੀ ਉਪਾਂ ਤੇ ਹੁਕਮ ਤੇ ਦੂਰ, ਸਾਧ ਕੀ ਉਪਾਂ ਰਹੀ ਭਰਪੂਰ। ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਰਾ ਬੇਅੰਤ। ਸਾਧ ਕੀ ਸੋਭਾ ਉੱਤੇ ਉੱਚੀ, ਸਾਧ ਕੀ ਸੋਭਾ ਮੂੰਹ ਤੇ ਉੱਚੀ। ਸਾਧ ਕੀ ਸੋਭਾ ਸਾਧ ਬਣਿਆਈ, ਨਾਨਕ ਸਾਧ ਕਾ ਭੇਰ ਨਾ ਭਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖਾ ਇੱਕ ਸਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਬ੍ਰਹਮ ਗਿਆਨੀ ਸਦਾ ਨਿਰਲੇਪ।
1: ਜੈਸੇ ਜਲ ਮੈਂ ਕਮਲ ਲੇਪ,
0: ਬ੍ਰਹਮ ਗਿਆਨੀ ਸਦਾ ਨਿਰਦੋਖ।
1: ਜੈਸੇ ਸੂਰ ਸਰਵ ਕੋ ਸੋਖ,
0: ਬ੍ਰਹਮ ਗਿਆਨੀ ਕਾ ਦ੍ਰਿਸ਼ ਸਮਾਨ।
1: ਜੈਸੇ ਰਾਜ ਰੰਗ ਕੋ ਲਾਗੈ ਤੁਲਪਵਾਨ,
0: ਬ੍ਰਹਮ ਗਿਆਨੀ ਕਾ ਧੀਰਜ ਏਕ।
1: ਜਿਉ ਬਸਦਾ ਕਉ ਖੋਦੈ ਕਉ ਚੰਦਨ ਲੇਪ,
0: ਬ੍ਰਹਮ ਗਿਆਨੀ ਕਾ ਹੈ ਗੁਨਾਉ।
1: ਨਾਨਕ ਜਿਉ ਪਾਵਕ ਕਾ ਸਹਿ ਸੁਭਾਉ,
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ।
1: ਜੈਸੇ ਮੈਲ ਨ ਲਾਗੈ ਜਲਾ,
0: ਬ੍ਰਹਮ ਗਿਆਨੀ ਕਾ ਮਨ ਹੋਏ ਪ੍ਰਗਾਸ।
1: ਜੈਸੇ ਧਰ ਉਪਰ ਆਕਾਸ,
0: ਬ੍ਰਹਮ ਗਿਆਨੀ ਕਾ ਮਿੱਤਰ ਸੱਤਰ ਸਮਾਨ।
1: ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ,
0: ਬ੍ਰਹਮ ਗਿਆਨੀ ਉੱਤੇ ਉੱਚਾ।
1: ਮਨ ਆਪਣਾ ਹੈ ਸਭ ਤੇ ਨੀਚਾ,
0: ਬ੍ਰਹਮ ਗਿਆਨੀ ਸੇ ਜਨ ਭਏ।
1: ਨਾਨਕ ਜਿਨ ਪ੍ਰਭ ਆਪ ਕਰੇ,
0: ਬ੍ਰਹਮ ਗਿਆਨੀ ਸਗਲ ਕੀ ਜੀਨਾ।
1: ਆਤਮ ਰਸ ਬ੍ਰਹਮ ਗਿਆਨੀ ਚੀਨਾ,
0: ਬ੍ਰਹਮ ਗਿਆਨੀ ਕੀ ਸਭ ਉੱਪਰ ਮਿਆ।
1: ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਿਆ,
0: ਬ੍ਰਹਮ ਗਿਆਨੀ ਸਦਾ ਸਮਦਰਸ਼ੀ।
1: ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ,
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ।
1: ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ,
0: ਬ੍ਰਹਮ ਗਿਆਨੀ ਕਾ ਭੋਜਨ ਗਿਆਨ।
1: ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ,
0: ਬ੍ਰਹਮ ਗਿਆਨੀ ਇੱਕ ਉੱਪਰ ਆਸ।
1: ਬ੍ਰਹਮ ਗਿਆਨੀ ਕਾ ਨਹੀਂ ਵਿਨਾਸ,
0: ਬ੍ਰਹਮ ਗਿਆਨੀ ਕਾ ਗਰੀਬੀ ਸਵਾਹਾ।
1: ਬ੍ਰਹਮ ਗਿਆਨੀ ਪਰਉਪਕਾਰ ਮਹਾ,
0: ਬ੍ਰਹਮ ਗਿਆਨੀ ਕਾ ਨਾਹੀਂ ਧੰਦਾ।
1: ਬ੍ਰਹਮ ਗਿਆਨੀ ਤਾਵਤ ਬੰਦਾ,
0: ਬ੍ਰਹਮ ਗਿਆਨੀ ਕਾ ਹੋਏ ਸਫਲਾ।
1: ਬ੍ਰਹਮ ਗਿਆਨੀ ਸਫਲ ਫਲਾ,
0: ਬ੍ਰਹਮ ਗਿਆਨੀ ਸੰਸਗਲ ਉਧਾਰ।
1: ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ,
0: ਬ੍ਰਹਮ ਗਿਆਨੀ ਕਾ ਕੈ ਰੰਗ।
1: ਬ੍ਰਹਮ ਗਿਆਨੀ ਕਾ ਬਸੈ ਪ੍ਰਭ ਸੰਗ,
0: ਬ੍ਰਹਮ ਗਿਆਨੀ ਕਾ ਨਾਮ ਆਧਾਰ।
1: ਬ੍ਰਹਮ ਗਿਆਨੀ ਕਾ ਨਾਮ ਪ੍ਰਭਾਵ,
0: ਬ੍ਰਹਮ ਗਿਆਨੀ ਸਦਾ ਸਜਾਗਤ।
1: ਬ੍ਰਹਮ ਗਿਆਨੀ ਅਹੰ ਬਹੁਤ ਤਿਆਗਤ,
0: ਬ੍ਰਹਮ ਗਿਆਨੀ ਕਾ ਮਨ ਪਰਮਾਨੰਦ।
1: ਬ੍ਰਹਮ ਗਿਆਨੀ ਕਾ ਕਰ ਸਦਾ ਆਨੰਦ,
0: ਬ੍ਰਹਮ ਗਿਆਨੀ ਸੁਖ ਸਾਹਿ ਨਿਵਾਸ।
1: ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ,
0: ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ।
1: ਬ੍ਰਹਮ ਗਿਆਨੀ ਏਕ ਸੰਹਿਤਾ,
0: ਬ੍ਰਹਮ ਗਿਆਨੀ ਕਾ ਹੋਏ ਚਿੰਤ।
1: ਬ੍ਰਹਮ ਗਿਆਨੀ ਕਾ ਨਿਰਮਲ ਮੰਤ,
0: ਬ੍ਰਹਮ ਗਿਆਨੀ ਜਿਸ ਕਰੇ ਪ੍ਰਭਾਪ।
1: ਬ੍ਰਹਮ ਗਿਆਨੀ ਕਾ ਬੜ ਪ੍ਰਤਾਪ,
0: ਬ੍ਰਹਮ ਗਿਆਨੀ ਕਾ ਦਸ ਬੜ ਭਾਗੀ ਪਾਈਆ।
1: ਬ੍ਰਹਮ ਗਿਆਨੀ ਕੋ ਬਲ ਬਲ ਜਾਈਆ,
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ।
1: ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ,
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ।
1: ਬ੍ਰਹਮ ਗਿਆਨੀ ਕੀ ਕੀਮਤ ਨਾਹੀਂ, ਬ੍ਰਹਮ ਗਿਆਨੀ ਕਾ ਸਗਲ ਮਨ ਮਾਹੇ।
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ,
1: ਬ੍ਰਹਮ ਗਿਆਨੀ ਕੋ ਸਦਾ ਆਦੇਸ਼।
0: ਬ੍ਰਹਮ ਗਿਆਨੀ ਕਾ ਕਥੈ ਜਾਏ ਦਿਆਖਰ,
1: ਬ੍ਰਹਮ ਗਿਆਨੀ ਸਰਵ ਕਾ ਠਾਕੁਰ।
0: ਬ੍ਰਹਮ ਗਿਆਨੀ ਕੀਮਤ ਬ੍ਰਹਮ ਗਿਆਨੀ,
1: ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨਾ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣਾ,
0: ਬ੍ਰਹਮ ਗਿਆਨੀ ਕਾ ਅੰਤ ਨਾ ਪਾਰ।
1: ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ,
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ।
1: ਬ੍ਰਹਮ ਗਿਆਨੀ ਸਜੀਵੈ ਨਹੀਂ ਮਰਤਾ,
0: ਬ੍ਰਹਮ ਗਿਆਨੀ ਮੁਗ ਜੁਗ ਜੀ ਕਾ ਦਾਤਾ।
1: ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ,
0: ਬ੍ਰਹਮ ਗਿਆਨੀ ਅਨਾਸ ਕਾ ਨਾਸ।
1: ਬ੍ਰਹਮ ਗਿਆਨੀ ਕਾ ਸਭ ਉਪਰ ਹਾਥ,
0: ਬ੍ਰਹਮ ਗਿਆਨੀ ਕਾ ਸਗਲ ਆਕਾਰ।
1: ਬ੍ਰਹਮ ਗਿਆਨੀ ਆਪ ਨਿਰੰਕਾਰ,
0: ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ।
1: ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ,
0: ਸਲੋਕ ਭਗਵਾਨ ਠਾਕੁਰ ਨਮਸਕਾਰ। ਨਾਨਕੋ ਪਰਸ ਸਗਲ ਨਿਸਤਾਰੈ, ਮਿਥਿਆ ਨਾਹੀ ਰਸਨਾ ਪਰਸ।
1: ਮੈਂ ਪ੍ਰੀਤ ਨਿਰੰਜਨ ਦਰਸ,
0: ਪਰਤਰੇ ਰੂਪ ਨ ਪੇਖਿਆ ਨੇਤਰ।
1: ਸਾਧ ਕੀ ਟਹਿਲ ਸੰਤ ਸੰਗ ਹੇਤ,
0: ਕਰਨ ਨ ਸੁਣੇ ਕਾਹੂ ਕੀ ਨਿੰਦਾ।
1: ਸਭ ਤੇ ਜਾਣੈ ਆਪਸ ਕੋ ਮੰਦਾ,
0: ਗੁਰ ਪ੍ਰਸਾਦ ਵਿਖਿਆ ਪਰ ਹਰੈ।
1: ਮਨ ਕੀ ਵਾਸਨਾ ਮਨ ਤੇ ਤਰੈ,
0: ਇੰਦਰੀ ਜਿਸ ਪੰਜ ਦੋਖ ਤੇ ਰਹੈ ਤੇ।
1: ਨਾਨਕ ਕੋਟ ਮਜੇ ਕੋ ਐਸਾ ਪਰਸ,
0: ਵੈਸਨੋ ਸੋ ਜਿਸ ਉਪਰ ਸੁਪਰ ਸੰਗ,
1: ਜਿਸਨ ਕੀ ਮਾਇਆ ਤੇ ਹੋਏ ਭਿੰਨ।
0: ਕਰਮ ਕਰਤ ਹੋਵੇ ਨਿਹ ਕਰਮ,
1: ਜਿਸ ਵੈਸਨੋ ਕਾ ਨਿਰਮਲ ਧਰਮ,
0: ਕਾਹੂ ਫਲ ਕੀ ਇੱਛਾ ਨਹੀਂ ਬਾਛੈ।
1: ਕੇਵਲ ਭਗਤ ਕੀਰਤਨ ਸੰਗਰਾਚੈ,
0: ਮਨ ਤਨ ਅੰਤਰ ਸਿਮਰਨ ਗੋਪਾਲ।
1: ਸਭ ਉਪਰ ਹੋਵਤ ਕਿਰਪਾਲ।

0: ਮੰਗਲ ਗੁਣ ਗਾਮ
1: ਆਹੂ ਜਗਤ ਤੈਨਾ ਪਾਈਏ ਧਰਮ
0: ਨਾਨਕ ਤਿਸ ਮਿਲਿਆ ਜਿਸ ਲਿਖਿਆ ਤੁਰ ਕਰਮ
1: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ
0: ਜਿਸ ਕਾ ਨਾਮ ਸਤ ਰਾਮ ਦਾਸ
1: ਆਤਮ ਰਾਮ ਤਿਸ ਨਦੀ ਆਇਆ
0: ਦਾਸ ਸੰਤਨ ਭਾਇ ਤਿਨ ਪਾਇਆ
1: ਸਦਾ ਨਿਗਲ ਨਿਗਲ ਸਰ ਜਾਨ
0: ਸੋ ਦਾਸ ਦਰਗਾਹ ਪ੍ਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੈ
0: ਇਸ ਦਾਸ ਕੋ ਸਭ ਸੂਝੀ ਪਰੈ
1: ਸਗਲ ਸੰਗ ਆਤਮ ਉਦਾਸ
0: ਐਸੀ ਜੁਗਤ ਨਾਨਕ ਰਾਮ ਦਾਸ
1: ਕੀ ਆਗਿਆ ਆਤਮ ਹਿਤਾਵੈ
0: ਜੀਵਨ ਮੁਕਤ ਸੋ ਕਹਾਵੈ
1: ਐਸਾ ਹਰਿ ਤੈਸਾ ਸੋਗ
0: ਸਦਾ ਅਨੰਤ ਹੈ ਨਹੀਂ ਵਿਯੋਗ
1: ਐਸਾ ਸਵਰਨ ਤੈਸੀ ਸਮਾਟੀ
0: ਤੈਸਾ ਅੰਮ੍ਰਿਤ ਤੈਸੀ ਬਿਖਾਟੀ
1: ਤੈਸਾ ਮਾਨ ਤੈਸਾ ਬਲਵਾਨ
0: ਤੈਸਾ ਰੰਗ ਤੈਸਾ ਰਾਜਾਨ
1: ਜੋ ਵਰਤਾਏ ਸਾਈ ਜੁਗਤ
0: ਨਾਨਕ ਕੋ ਪੁਰਖ ਕਹੀਏ ਜੀਵਨ ਮੁਕਤ
1: ਪਾਰ ਬ੍ਰਹਮ ਕੇ ਸਗਲੇ ਠਾਉ
0: ਜਿਤ ਜਿਤ ਘਰ ਰੱਖੈ ਤੈਸਾ ਤਿਨ ਨਾਉ
1: ਆਪੇ ਕਰਨ ਕਰਾਵਨ ਜੋਗ
0: ਪ੍ਰਭਾਵੈ ਸੋਈ ਪੁਨ ਹੋਗ
1: ਸੇਵਾ ਹੋਏ ਅਨੰਤ ਰੰਗ
0: ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ
1: ਜੈਸੀ ਮਰਦੇ ਤੈਸਾ ਪ੍ਰਗਾਸ
0: ਪਾਪ ਭ੍ਰਮ ਕਰਤਾ ਵਿਨਾਸ
1: ਸਦਾ ਸਦਾ ਸਦਾ ਦਿਆਲ
0: ਸਿਮਰ ਸਿਮਰ ਨਾਨਕ ਭਏ ਨਿਹਾਲ
1: ਸਲੋਕ ਉਸਤ ਕਰੇ ਅਨੇਕ ਜਨ
0: ਅੰਤ ਨਾ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ
1: ਬਹੁਤ ਅਨੇਕ ਪ੍ਰਕਾਰ ਕਈ ਕੋਟ ਹੋਏ ਪੁਜਾਰੀ
0: ਕਈ ਕੋਟਾ ਚਾਰ ਵਿਵਹਾਰੀ
1: ਕਈ ਕੋਟ ਭੈ ਤੀਰਥ ਵਾਸੀ
0: ਕਈ ਕੋਟ ਮਨ ਭ੍ਰਮ ਹੈ ਉਦਾਸੀ
1: ਕਈ ਕੋਟ ਵੇਦ ਕੇ ਸਰੋਤੇ
0: ਕਈ ਕੋਟ ਤਪੀਸ਼ਰ ਹੋਤੇ
1: ਕਈ ਕੋਟ ਆਤਮ ਧਿਆਨ ਧਾਰੈ
0: ਕਈ ਕੋਟ ਕਵ ਕਾਵਿ ਵਿਚਾਰ ਹੈ
1: ਕਈ ਕੋਟ ਨਵਤਨ ਨਾਮ ਧਿਆਵੈ
0: ਨਾਨਕ ਕਰਤੇ ਕਾਂਤ ਨ ਪਾਵ ਹੈ
1: ਕਈ ਕੋਟ ਭੈ ਅਭਿਮਾਨੀ
0: ਕਈ ਕੋਟ ਅੰਧ ਅਗਿਆਨੀ
1: ਕਈ ਕੋਟ ਕਿਰਪਨ ਕਠੋਰ
0: ਕਈ ਕੋਟ ਭਗ ਆਤਮ ਨਿਕੋਰ
1: ਕਈ ਕੋਟ ਪਰ ਦਰਬ ਕੋ ਹਿਰੈ
0: ਕਈ ਕੋਟ ਪਰ ਦੁਖ ਨਾ ਕਰੈ
1: ਕਈ ਕੋਟ ਮਾਇਆ ਸਰਮਾ ਹੈ
0: ਕਈ ਕੋਟ ਪ੍ਰਦੇਸ਼ ਪ੍ਰਮਾ ਹੈ
1: ਲਗਨਾ
0: ਨਾਨਕ ਕਰਤੇ ਕੀ ਜਾਨਾ ਕਰਤਾ ਰਚਨਾ
1: ਕਈ ਕੋਟ ਸਿਰਜਤੀ ਜੋਗੀ
0: ਕਈ ਕੋਟ ਰਾਜੇ ਰਸ ਭੋਗੀ
1: ਕਈ ਕੋਟ ਪੰਖੀ ਸਰਵ ਪਾਏ
0: ਕਈ ਕੋਟ ਪਾਥਰ ਬਿਰਖ ਨ ਬਜਾਏ
1: ਕਈ ਕੋਟ ਪਵਨ ਪਾਣੀ ਵੈ ਸੰਤਰ
0: ਕਈ ਕੋਟ ਦੇਸ਼ ਭੂ ਮੰਡਲ
1: ਕਈ ਕੋਟ ਸਸਿਯ ਸੂਰ ਨਖਤਰ
0: ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ
1: ਸਗਲ ਸਮਗਰੀ ਆਪਣੇ ਸੂਰ ਧਾਰਾ
0: ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ ਹੈ
1: ਕਈ ਕੋਟ ਰਾਜਾ ਸਾਮਨ ਸਤ
0: ਕਈ ਕੋਟ ਵੇਦ ਪ੍ਰਾਣ ਸਿਮਰਤ ਅਰ ਸ਼ਾਸਤਰ
1: ਕਈ ਕੋਟ ਕੀ ਰਤਨ ਸਮੁੰਦਰ
0: ਕਈ ਕੋਟ ਨਾਨਾ ਪ੍ਰਕਾਰ ਜੰਤ
1: ਕਈ ਕੋਟ ਕੀ ਚਿਰ ਜੀਵੇ
0: ਕਈ ਕੋਟ ਗਿਰੀ ਮੇਰ ਸਵਰਨ ਥੀਵੇ
1: ਕਈ ਕੋਟ ਰਖਲ ਕਿਨਰ ਪ੍ਰਸਾਦ
0: ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ
1: ਸਭ ਤੇ ਨੇਰਾ ਸਭ ਉਤੇ ਦੂਰ
0: ਨਾਨਕ ਆਪ ਲਬਤ ਰਹਿਆ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ
0: ਕਈ ਕੋਟ ਨਰਕ ਸੁਰਗ ਨਿਵਾਸੀ
1: ਕਈ ਕੋਟ ਜਨਮੈ ਜੀਵੈ ਮਰੈ
0: ਕਈ ਕੋਟ ਭੋ ਜੋਨੀ ਫਿਰੈ
1: ਕਈ ਕੋਟ ਬੈਠ ਰਹੀ ਖਾਹੇ
0: ਕਈ ਕੋਟ ਭਾਲਣਾ ਥੱਕ ਪਾਹੇ
1: ਕਈ ਕੋਟ ਕੀ ਧਨਵੰਤ
0: ਕਈ ਕੋਟ ਮਾਇਆ ਮੈਂ ਚਿੰਤ
1: ਜੈ ਜੈ ਭਾਣਾ ਤੈ ਤੈ ਰੱਖੇ
0: ਨਾਨਕ ਸਭ ਕੁਛ ਪ੍ਰਭ ਕੈ ਹਾਥੇ
1: ਕਈ ਕੋਟ ਭੈ ਵੈਰਾਗੀ
0: ਰਾਮ ਨਾਮ ਸੰਗ ਤਿੰਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜਨ ਤੇ
0: ਆਤਮ ਮੈਂ ਪਾਪ ਬ੍ਰਹਮ ਨਹੰਤੇ
1: ਕਈ ਕੋਟ ਦਰਸ਼ਨ ਪ੍ਰਭ ਪਿਆਸ
0: ਤਿਨ ਕੋ ਮਿਲਿਓ ਪ੍ਰਭ ਵਿਨਾਸ
1: ਕਈ ਕੋਟ ਮੰਗੈ ਸਤ ਸੰਗ
0: ਪਾਪ ਬ੍ਰਹਮ ਤਿਨ ਲਾਗਾ ਰੰਗ
1: ਜਿਨ ਕੋ ਹੋਏ ਆਪ ਸੁਪਰਸੰਗ
0: ਨਾਨਕ ਤੇ ਜਨ ਸਦਾ ਧਨ ਧਨ
1: ਕਈ ਕੋਟ ਖਾਣੀ ਅਖੰਡ
0: ਕਈ ਕੋਟ ਆਕਾਸ਼ ਬ੍ਰਹਮੰਡ
1: ਕਈ ਕੋਟ ਹੋਏ ਅਵਤਾਰ
0: ਕਈ ਜੋ ਕਈ ਜੁਗਤ ਕੀਨੋ ਵਿਸਥਾਰ
1: ਕਈ ਬਾਰ ਪਸਰ ਪਾਸਾ
0: ਸਦਾ ਸਦਾ ਇੱਕ ਇੱਕ ਅੰਕਾਰ
1: ਕਈ ਕੋਟ ਕਿੰਨੇ ਵੋ ਭਾਂਤ
0: ਪ੍ਰਭਤੇ ਹੋਏ ਪ੍ਰਭ ਮਾਏ ਸਮਾਤ
1: ਅਕਾਂਤ ਨ ਜਾਣੈ ਕੋਇ
0: ਆਪੇ ਆਪ ਨਾਨਕ ਪ੍ਰਭ ਸੋਏ
1: ਕਈ ਕੋਟ ਪਾਰ ਬ੍ਰਹਮ ਕੇ ਦਾਸ
0: ਤਿਨ ਹੋਵਤ ਆਤਮ ਪ੍ਰਗਾਸ
1: ਕਈ ਕੋਟ ਤਸ ਕੇ ਬੇਤੇ
0: ਸਦਾ ਨਿਹਾਰੇ ਏਕੋ ਨੇਤਰੇ
1: ਕਈ ਕੋਟ ਨਾਮ ਰਸ ਪੀਵੈ
0: ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵੈ
0: ਆਤਮ ਰਸ ਸੁਖ ਸਹਿ ਸਮਾਵੈ
1: ਆਪਣੇ ਜਨ ਕੋ ਸਾਥ ਸਾਥ ਸਮਾਰੇ
0: ਨਾਨਕ ਕੋਏ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ
1: ਨਾਨਕ ਤਿਸ ਬਲਹਾਰਨ ਜਲ ਥਲ ਮਈਅਲ ਸੋਏ ਕਰਨ ਕਰਾਵਨ ਕਰਨੈ ਜੋਗ
0: ਜੋ ਤਿਸ ਭਾਵੈ ਸੋਈ ਹੋਗ
1: ਤਿਨ ਮੈਂ ਥਾਪ ਥਾਪਨ ਹਾਰਾ
0: ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੈ ਧਾਰ ਦਰ ਰਹਾਵੈ
0: ਹੁਕਮੈ ਉਪਜੈ ਹੁਕਮ ਸਮਾਵੈ
1: ਹੁਕਮੈ ਊਚ ਨੀਵ ਵਿਵਹਾਰ
0: ਹੁਕਮੈ ਅਨੇਕ ਰੰਗ ਪ੍ਰਕਾਰ
1: ਕਰ ਕਰ ਦੇਖਾ ਆਪਣੀ ਵਡਿਆਈ
0: ਨਾਨਕ ਸਭ ਮੇਰੇ ਆਸਮਾਈ
1: ਪ੍ਰਭ ਭਾਵੈ ਮਾਨੁ ਗਤ ਪਾਵੈ
0: ਪ੍ਰਭ ਭਾਵੈ ਤਾਂ ਪਾਥਰ ਤਰਾਵੈ
1: ਪ੍ਰਭ ਭਾਵੈ ਬਿਨ ਸਾਸ ਤੇ ਰੱਖੈ
0: ਪ੍ਰਭ ਭਾਵੈ ਤਾਂ ਹਰ ਗੁਣ ਭਾਕੈ
1: ਪ੍ਰਭ ਭਾਵੈ ਤਾਂ ਪਤਿ ਸੁਧਾਰੈ
0: ਆਪ ਕਰੇ ਆਪਣ ਵਿਚਾਰੈ
1: ਦੁਹਾਂ ਸਿਰਿਆ ਕਾਵ ਸਵਾਮੀ
0: ਕੇਲਾ ਵਿਕਸੈ ਅੰਤਰ ਜਾਮੀ
1: ਜੋ ਭਾਵੈ ਸੋ ਕਾਰ ਕਰਾਵੈ
0: ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
1: ਕਹੋ ਮਾਨੁਖ ਤੇ ਕਿਆ ਹੋਏ ਆਵੈ
0: ਜੋ ਤਿਸ ਭਾਵੈ ਸੋਈ ਕਰਾਵੈ
1: ਇਸ ਕੈ ਹਾਥ ਹੋਏ ਤਾਂ ਸਭ ਕਿਛ ਲੈ
0: ਜੋ ਤਿਸ ਭਾਵੈ ਸੋਈ ਕਰੇ
1: ਅਨ ਜਾਣਤ ਵਿਖਿਆ ਮੈਂ ਰਚੈ
0: ਜੇ ਜਾਣਤ ਆਪਣ ਆਪ ਬਚੈ
1: ਪਰ ਮੈਂ ਭੂਲਾ ਦੈ ਜਿਸ ਧਾਵੈ
0: ਨਮਕ ਮਾਇ ਚਾਰ ਕੁੰਟ ਫਿਰ ਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ
0: ਨਾਨਕ ਤੇ ਜਨ ਨਾ ਮਿਲੇ
1: ਖਿਨ ਮੈਂ ਨੀਚ ਕੀਟ ਕੋ ਰਾਜ
0: ਆਪ ਹਮ ਗਰੀਬ ਨਿਵਾਜ
1: ਜਾ ਕਾ ਦਿਸ਼ ਕਛੂ ਨਾ ਆਵੈ
0: ਜਿਸ ਤਤਕਾਲ ਦਾ ਤਿਸ ਪ੍ਰਗਟਾਵੈ
1: ਜਾ ਕੋ ਆਪਣੀ ਕਰੈ ਬਖਸ਼ੀਸ਼
0: ਆਕਾ ਲਿਖਾ ਨਾ ਕਨੈ ਜਗਦੀਸ਼
1: ਜਿਉ ਪਿੰਡ ਸਭ ਇਸ ਕੀ ਰਾਜ
0: ਆਕਰ ਪੂਰਨ ਬ੍ਰਹਮ ਪ੍ਰਕਾਸ਼
1: ਆਪਣੀ ਬੰਤ ਆਪ ਬਣਾਈ

0: ਹਰੀ ਜਿਸ ਕੈ ਅੰਤਰ ਰਾਜ ਮਹਾਨ
1: ਨਿਰਪਾਤੀ ਹੋਵੇ ਸਵਾਨ
0: ਜੋ ਜਾਣੈ ਮੈਂ ਜੋਬਨਵੰਤ
1: ਸੋ ਹੋਵਤ ਵਿਸਟਾਕਾ ਜੰਤ
0: ਆਪਸ ਕੋ ਕਰਵੰਤ ਕਹਾਵੈ
1: ਜਨਮ ਮਰੇ ਬਹੁ ਜੋਨ ਪਰਮਾਵੈ
0: ਧਨ ਭੂਮ ਕਾ ਜੋ ਕਰੈ ਗੁਮਾਨ
1: ਮੂਰਖਨ ਦਾ ਗਿਆਨ
0: ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਵਸਾਵੈ
1: ਨਾਨਕ ਕੀ ਹਾਂ ਮੁਕਤਾ ਕੈ ਸੁਖ ਪਾਵੈ
0: ਧਨਵੰਤਾ ਹੋਏ ਕਰ ਗਰਬਾਵੈ
1: ਜਿਨ ਸਮਾਨ ਕੇ ਸੰਗ ਨਾ ਜਾਵੈ
0: ਉਹ ਲਸ਼ਕਰ ਮਾਨ ਉੱਪਰ ਕਰਿਆ
1: ਪਵਿੱਤਰਤਾ ਕਾ ਹੋਏ ਵਿਨਾਸ
0: ਸਭ ਤੇ ਆਪ ਜਾਣੈ ਬਲਵੰਤ
1: ਮੈਂ ਹੋਏ ਜਾ ਪਸਮੰਤ
0: ਕਿਸੇ ਨਾ ਵਧੈ ਆਪ ਹੰਕਾਰੀ
1: ਆਪਸ
0: ਕੋ ਜੋ ਭਲਾ ਕਹਾਵੈ ਸਰਬ ਕੀ ਰੇਨ ਜਗ ਕਾ ਮਨ ਹੋਏ
1: ਨਾਨਕ ਤਾਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਕੇ ਕਛ ਹੋਏ
1: ਇਸ ਕੋ ਸੁਖ ਨਾਹੀ ਕੋਏ
0: ਜਬ ਇਹ ਜਾਣੈ ਮੈਂ ਕਿਛ ਕਰਤਾ
1: ਗਰਭ ਜੋਨ ਮੈਂ ਫਿਰਤਾ
0: ਜਬ ਧਾਰੇ ਕੋ ਬੈਰੀ ਮੀਤ
1: ਬਿਨਾ
0: ਸੰਤੋਖ ਨਹੀਂ ਕੋ ਰਾਜੈ
1: ਸੁਪਨ ਮਨੋਰਥ ਕਰਤੇ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ
1: ਭਾਗੀ ਕਿਸੇ ਪ੍ਰਾਪਤ ਹੋਏ
0: ਕਰਨ ਕਰਾਵਨ ਆਪੇ ਆਪ
1: ਸਦਾ ਸਦਾ ਨਾਨਕ ਹਰਿ ਜਾਪ
0: ਕਰਨ ਕਰਾਵਨ ਕਰਨੈ ਹਾਰ
1: ਇਸਕੇ ਹਾਥ ਕਹਾਂ ਵਿਚਾਰ
0: ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ
1: ਆਪੇ ਆਪ ਆਪ ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਕਿੰਨੋ ਸਪਣੇ ਰੰਗ
1: ਸਭ ਤੇ ਦੂਰ ਸਭ ਨੂੰ ਕਹਿ ਸੰਗ
0: ਉਦੈ ਦੇਖਾ ਕਰੇ ਵਿਵੇਕ
1: ਆਪੇ ਏਕ ਆਪੇ ਅਨੇਕ
0: ਮਰੈ ਨ ਵਿਨ ਸਹਿ ਆਵੇ ਨ ਜਾਏ
1: ਨਾਨਕ ਸਦੀ ਰਿਆ ਸਮਾਏ
0: ਆਪ ਉਦੇਸਾ ਸਮਝੈ ਆਪ
1: ਆਪੇ ਰਚਿਆ ਸਭ ਕੈ ਸਾਥ
0: ਆਪ ਕਿੰਨੋ ਆਪਣ ਵਿਸਥਾਰ
1: ਸਭ ਕੁਛ ਉਸਕਾ ਉਹ ਕਰਨੈ ਹਾਰ
0: ਉਸਤੇ ਭਿੰਨ ਕਹੋ ਕਿਛ ਹੋਏ
1: ਅੰਤ ਅਨੰਤਰ ਏਕ ਕੈ ਸੋਏ
0: ਆਪਣੇ ਚਲਿਤ ਆਪ ਕਰਨੈ ਹਾਰ
1: ਆਪ ਕਰੈ ਰੰਗ ਅਪਾਰ
0: ਮਨ ਮੈਂ ਆਪ ਮਨ ਆਪਣੇ ਮਾਹੇ
1: ਨਾਨਕ ਕੀਮਤ ਕਹਿ ਨਾ ਜਾਏ
0: ਸਤ ਸਤ ਸਰ ਸਵਾਮੀ
1: ਪ੍ਰਸਾਦ ਕਿਨੇ ਵਖਿਆਨੀ
0: ਸਤ ਸਤ ਸਰ ਸਭ ਕਿੰਨਾ
1: ਓਟ ਮਜੇ ਕਿਨੇ ਬਿਰਲਾ ਜੀਨਾ
0: ਭਲਾ ਭਲਾ ਭਲਾ ਤੇ ਰੂਪ
1: ਅਤ ਸੁੰਦਰ ਪਾਰ ਨੂਪ
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ
1: ਘਟ ਘਟ ਸੁਣੀ ਸਰਵਣ ਵਖਾਣੀ
0: ਪਵਿੱਤਰ ਪਵਿੱਤਰ ਪਵਿੱਤਰ

0: ਜੋ ਕੁਛ ਕਰੇ ਸਪ੍ਰਭ ਕੈ ਰੰਗ
1: ਸਦਾ ਸਦਾ ਬਸੈ ਹਰ ਸੰਗ
0: ਚਾਹੇ ਸੁਭਾਏ ਹੋਵੇ ਸੋ ਹੋਏ
1: ਕਰਨੇ ਹਾਰ ਪਛਾਣੈ ਸੋਈ
0: ਪ੍ਰਭ ਕਾ ਕੀਆ ਜਨਮੀਸ ਲਗਾਨਾ
1: ਜੈਸਾ ਸਤ ਐਸਾ ਦ੍ਰਿਸ਼ਟਾਨਾ
0: ਜਿਸ ਤੇ ਉਪਜੈ ਦਿਸ ਮਾਹੇ ਸਮਾਏ
1: ਹੋਏ ਸੁਖ ਨਿਧਾਨ ਉਨੂੰ ਬਨ ਆਏ

0: ਸਬਜ਼ੀਆਂ ਆਪੇ ਪ੍ਰਤਪਾਲ
1: ਸਬਰ ਦੀ ਚਿੰਤਾ ਜਿਸ ਮਨ ਮਾਹੇ
0: ਫਿਰਤਾ ਕੋਈ ਨਾ ਹੈ
1: ਮੇਰੇ ਸਦਾ ਹਰ ਜਾਪ
0: ਨਾਸੀ ਪ੍ਰਭਾਪੇ ਆਪ
1: ਆਪਣ ਕੀਆ ਕਛੂ ਨਾ ਹੋਏ।

0: ਸਦੀ
1: ਅਵਿਨਾਸੀ ਪ੍ਰਭ ਮਨ ਮੈਂ ਰਾਖ
0: ਮਨ ਕੀ ਤੂੰ ਪ੍ਰੀਤ
1: ਜੈਸੇ ਪਰੈ ਨਾਹੀ ਕਿਛ ਕੋਏ
0: ਸਰਬ ਨਿਰੰਤਰ ਏਕੋ ਸੋਏ
1: ਆਪੇ ਦਾਨਾ ਆਪੇ ਬਿਨਾ ਆਪੇ ਦਾਨਾ
0: ਗਹਿ ਗੰਭੀਰ ਰਹੀ ਸੁਜਾਨਾ
1: ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ

0: ਵਰਨ ਜਾ ਕਾ ਨੇਤਰ ਫੋਰ
1: ਇਸਕਾ ਮੰਤਰ ਨਾ ਜਾਣੈ ਹੋਰ
0: ਆਨੰਦ ਰੂਪ ਮੰਗਲ ਸਦ ਜਾ ਕੈ
1: ਸਰਬ ਸੁਖ ਸੁਣਿਓ ਘਰ ਤਕ
0: ਰਾਜ ਮੈਂ ਰਾਜ ਜੋਗ ਮੈਂ ਜੋਗੀ
1: ਤਪ ਮੈਂ ਤਪੀਸ਼ਰ ਗ੍ਰਸਤ ਮੈਂ ਭੋਗੀ
0: ਆਏ ਧਿਆਏ ਭਗਤੈ ਸੁਖ ਪਾਇਆ
1: ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ
0: ਜਾ ਕੀ ਲੀਲਾ ਕੀ ਮਿਤ ਨਾਹੀ
1: ਸਗਲ ਦੇਵ ਹਰਿ ਅਵਗਾਹੀ
0: ਪਿਤਾ ਕਾ ਜਨਮ ਕੇ ਜਾਣੈ ਪੂਤ
1: ਸਗਲ ਪਰੋਈ ਆਪਣੈ ਸੂਤ
0: ਸਮਤ ਗਿਆਨ ਧਿਆਨ ਜਿਨ ਦੇ
1: ਜਨ ਦਾਸ ਨਾਮ ਧਿਆਵੈ ਸੇ
0: ਗੁਣ ਮੈਂ ਜਾ ਕੋ ਪਰਮਾਏ
1: ਜਨਮ ਮਰੈ ਫਿਰ ਆਵੈ ਜਾਏ
0: ਉੱਚ ਨੀਚ ਤਿਸ ਕੇ ਅਸਥਾਨ
1: ਜੈਸਾ ਜਨਾਵੈ ਤੈਸਾ ਨਾਨਕ ਜਾਨ
0: ਨਾਨਾ ਰੂਪ ਨਾਨਾ ਜਾ ਕੇ ਰੰਗ
1: ਨਾਨਾ ਭੇਕਰ ਇਕ ਰੰਗ
0: ਨਾਨਾ ਬਿਦ ਕੀਨੋ ਵਿਸਥਾਰ
1: ਪ੍ਰਭ ਨਾਸੀ ਇਕ ਅੰਕਾਰ
0: ਨਾਨਾ ਚਲਿਤ ਕਰੇ ਖਿਨ ਮਾਹੇ
1: ਪੂਰ ਰਿਹੋ ਪੂਰਨ ਸਭ ਠਾਏ
0: ਨਾਨਾ ਬਿਦ ਕਰ ਬੰਤ ਬਣਾਈ
1: ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸ ਕੇ ਸਭ ਤਿਸ ਕੇ ਠਾਉ
1: ਜਪ ਜਪ ਜੀਵੈ ਨਾਨਕ ਹਰਿ ਨਾਉ
0: ਨਾਮ ਕੇ ਧਾਰੇ ਸਗਲੇ ਜੰਤ
1: ਨਾਮ ਕੇ ਧਾਰੇ ਖੰਡ ਬ੍ਰਹਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
1: ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
0: ਨਾਮ ਕੇ ਧਾਰੇ ਆਗਾਸ ਪਤਾਲ
1: ਨਾਮ ਕੇ ਧਾਰੇ ਸਗਲਾਕਾਰ
0: ਨਾਮ ਕੇ ਧਾਰੇ ਪੁਰੀਆ ਸਭ ਭਵਨ
1: ਨਾਮ ਕੇ ਸੰਗ ਤੇਰੇ ਸੁਣ ਸ਼੍ਰਵਣ
0: ਕਰ ਕਿਰਪਾ ਜਿਸੇ ਆਪਣੇ ਨਾਮ ਲਾਏ
1: ਨਾਨਕ ਚੌਥੇ ਪਦ ਮੇ ਸੋ ਜਨ ਕਤ ਪਾਏ
0: ਸਤ ਜਾ ਕਾ ਸਤ ਅਸਥਾਨ
1: ਪੁਰਖ ਸਤ ਕੇਵਲ ਪ੍ਰਧਾਨ
0: ਵਰਤੂਤ ਸਤ ਸਤ ਜਾ ਕੀ ਬਾਣੀ
1: ਸਤ ਪੁਰਖ ਸਮਾਇ ਸਮਾਣੀ
0: ਸਤ ਕਰਮ ਜਾ ਕੀ ਰਚਨਾ ਸਤ
1: ਮੂਲ ਸਤ ਸਤ ਉਤਪਤ
0: ਸਤ ਕਰਨੀ ਨਿਰਮਲ ਨਿਰਮਲ
1: ਸਤ
0: ਨਾਮ ਪ੍ਰਭ ਕਾ ਸੁਖਦਾਈ
1: ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
0: ਸਤ ਬਚਨ ਸਾਧੂ ਉਪਦੇਸ਼
1: ਸਤੇ ਜਨ ਜਾ ਕੈ ਹਿਰਦੈ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋਇ
1: ਨਾਮ ਜਪਤ ਤਾ ਕੀ ਗਤ ਹੋਏ
0: ਆਪ ਸਤ ਕੀ ਆ ਸਭ ਸਤ
1: ਆਪੇ ਜਾਣੈ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰਣੈ
1: ਹਾਰ ਅਵਰ ਨਾ ਬੂਝ ਕਰਤ ਵਿਚਾਰ
0: ਕਰਤੇ ਕੀ ਮਿਤ ਨਾ ਜਾਣੈ ਕੀ
1: ਨਾਨਕ ਜੋ ਤਿਸ ਭਾਵੈ ਸੋ ਵਰਤੀਆ
0: ਬਿਸਮਨ ਬਿਸਮ ਰਹੇ ਬਿਸਮ ਪਏ ਬਿਸਮਾਦ
1: ਜਿਨ ਬੂਝੈ ਤਿਸ ਆਇਆ ਸਵਾਦ
0: ਕੈ ਰੰਗ ਰਾਚ ਜਨ ਰਹੇ
1: ਗੁਰ ਕੈ ਵਚਨ ਪਦਾਰਥ ਲਹੇ
0: ਦਾਤੇ ਦੁਖ ਕਾਟਣ ਹਾਰ
1: ਜਾ ਕੇ ਸੰਗ ਤਰੈ ਸੰਸਾਰ
0: ਸੇਵਕ ਸੋ ਵਡ ਭਾਗੀ
1: ਜਨ ਕੈ ਸੰਗ ਏਕ ਨਿਵ ਲਾਗੀ
0: ਗੋਬਿੰਦ ਕੀਰਤਨ ਜਨ ਗਾਵੈ
1: ਗੁਰ ਪ੍ਰਸਾਦ ਨਾ

0: ਚਰਨ ਸਤ ਸਤ ਪਰਸਨ ਹਾਰ
1: ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਣ ਹਾਰ
1: ਨਾਮ ਸਤ ਸਤ ਧਿਆਵਨ ਹਾਰ
0: ਆਪ ਸਤ ਸਤ ਸਭ ਧਾਰੀ
1: ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭਕਤਾ
1: ਸੁਰਤ ਸਤ ਸਤ ਦਸੁਨਤਾ
0: ਪੂਜਨ ਹਾਰ ਕੋ ਸਤ ਸਭ ਹੋਏ
1: ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ
1: ਕਰਨ ਕਰਾਵਨ ਤਿਨ ਮੂਲ ਪਛਾਨਿਆ
0: ਜਾਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ
1: ਸਤ ਗਿਆਨ ਤਿਸ ਮਨ ਪ੍ਰਗਟਾਇਆ
0: ਤੇ ਨਿਰਭਉ ਹੋਏ ਬਸਾਨਾ
1: ਜਿਸ ਦੇ ਉਪਜਿਆ ਤਿਸ ਮਾਇ ਸਮਾਨਾ
0: ਬਸਤ ਮਾਇ ਲੈ ਬਸਤ ਗਡਾਈ
1: ਰਾਖੋ ਪਿੰਨਾ ਕਹਿਣਾ ਜਾਈ
0: ਪੂਜੈ ਬੁਜਣ ਹਾਰ ਵਿਵੇਕ
1: ਨਾਰਾਇਣ ਮਿਲੈ ਨਾਨਕ ਏਕ
0: ਠਾਕੁਰ ਕਾ ਸੇਵਕ ਆਗਿਆਕਾਰੀ
1: ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ
1: ਠਾਕੁਰ ਕੇ ਸੇਵਕ ਕੀ ਨਿਰਮਲ ਪ੍ਰੀਤ
0: ਠਾਕੁਰ ਕੋ ਸੇਵਕ ਜਾਣੈ ਸੰਗ
2: ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਣ ਹਾਰਾ
1: ਸੇਵਕ ਕੀ ਰੱਖੈ ਨਿਰੰਕਾਰਾ
0: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ
1: ਨਾਨਕ ਸੋ ਸੇਵਕ ਸਾਸ ਸਮਾਰੈ
0: ਆਪਣੇ ਜਨ ਕਾ ਪਰਦਾ ਢਾਕੈ
1: ਆਪਣੇ ਸੇਵਕ ਕੀ ਸਰ ਪਰ ਰੱਖੈ
0: ਆਪਣੇ ਦਾਸ ਕੋ ਦੇ ਬਡਾਈ
1: ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪ ਪਤ ਰੱਖੈ
1: ਕੀ ਗੱਲ ਮੈਂ ਕੋਈ ਨਾ ਲੱਖੈ
0: ਸਭ ਕੈ ਸੇਵਕ ਕਉ ਕੋ ਨਾ ਪਹੁੰਚੈ
1: ਸਭ ਕੈ ਸੇਵਕ ਉੱਚੇ ਉੱਚੇ
0: ਜੋ ਪ੍ਰਭ ਆਪਣੀ ਸੇਵਾ ਲਾਇਆ
1: ਨਾਨਕ ਸੋ ਸੇਵਕ ਦੈ ਦ੍ਰਿਸ਼ ਪ੍ਰਗਟਾਇਆ
0: ਨੀਕੀ ਕੀਰੀ ਮੈਂ ਕਲ ਰੱਖੈ ਜਿਸ ਦਾ ਸਾਸਨਾ ਕਾਢ ਤਾਪ ਮਾਨਸ ਜਤਨ ਕਰਤ ਪਉ ਭਾਤ ਮਾਰੇ ਨਾ ਰੱਖੈ ਅਵਰ ਨ ਕੋਈ
1: ਕਾਹੇ
0: ਸੋਚ ਕਰੇ ਰੇ ਪ੍ਰਾਣੀ ਬਾਰੰਬਾਰ ਬਾਰ ਪ੍ਰਭ ਜਪੀਐ
1: ਨਾਮ
0: ਰਤਨ ਜਿਨ ਗੁਰਮੁਖ ਪਾਇਆ
1: ਨਾਮ
0: ਧਨ ਨਾਮੋ ਰੂਪ ਰੰਗ
1: ਨਾਮ
0: ਰਸ ਜੋ ਜੰਤਰ ਪਤਨ ਬੈਠਤ ਸੋਵਤ ਨਾਮ ਬੋਲੋ ਜਸ ਜੇ ਵਾ ਦਿਨ ਰਾਤ
1: ਕਰੈ
0: ਭਗਤ ਆਤਮ ਕਹਿ
1: ਚਾਏ
0: ਜੋ ਹੋਆ ਹੋਵਤ ਸੋ ਜਾਣੈ
1: ਇਸਕੀ
0: ਮਹਿਮਾ ਕੌਣ ਬਖਾਨੋ
1: ਇਸਕਾ ਗੁਣ ਕਾ ਏਕ ਨ ਜਾਨੋ
0: ਆਠ ਪੈਰ ਪ੍ਰਭ ਬਸੈ ਹਜੂਰੇ
1: ਨਾਨਕ ਸੇ ਜਨ ਪੂਰੇ
0: ਮਨ ਮੇਰੇ ਤਿਨ ਕੀ ਓਟ ਲੈ
1: ਮਨ ਤਨ ਆਪਣਾ ਤਿਨ ਜਨ ਦੇ
0: ਜਿਨ ਜਨ ਆਪਣਾ ਪ੍ਰਭੂ ਪਛਾਤਾ
1: ਸਰਬ ਸੁਖ ਕਾ ਦਾਤਾ
0: ਇਸਕੀ ਸ਼ਰਨ ਸਰਬ ਸੁਖ ਪਾਵੈ
1: ਇਸਕੇ ਦਰਸ ਪਾਪ ਮਿਟਾਵੈ
0: ਅਵਰ ਸਿਆਣਪ ਸਗਲੀ ਛਾੜ

0: ਸਤਿਗੁਰ
1: ਸਿੱਖ ਕੇ ਬੰਧਨ ਕਟ
2: ਸਤਿਗੁਰ
1: ਸਿੱਖ ਕੋ ਨਾਮ ਧਨ ਦੇ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ
2: ਸਤਿਗੁਰ ਸਿੱਖ ਕੋ ਜੀ ਨਾਲ ਸਵਾਰ
1: ਕੇ ਗ੍ਰਹਿ ਸੇਵਕ ਜੋ ਰਹਿ
0: ਆਪਸ
1: ਕੋ ਕਰ ਕਛ ਨਾ ਜਨਾਵੈ ਮਨ ਵਿੱਚ ਸਤਿਗੁਰ ਕੈ ਪਾਸ ਸੇਵਾ ਕਰਤ ਹੋਏ ਨੇ ਕਾਮੀ ਆਪਣੀ ਕਿਰਪਾ ਜਿਸ ਆਪ ਕਰੇ
0: ਮਤ ਲੇ
1: ਇਸ ਵਿਸਵੇ ਗੁਰ ਕਾ ਮਨ ਮਾਨ
0: ਪਰਮੇਸ਼ਰ ਕੀ ਗਤ ਜਾਣੈ
1: ਸਤਿਗੁਰ ਜਿਸ ਹਿਰਦੈ ਹਰ ਨਾਉ
0: ਅਨੇਕ ਬਾਰ ਗੁਰ ਕੋ ਬਲ ਜਾ
1: ਸਰਬ ਨਿਧਾਨ ਜੀ ਕਾ ਦਾਤਾ
0: ਆਠ ਰਹਿ ਪਾਪ ਹੁਣ ਨੰਗਰਾਤਾ
1: ਜਨਮ ਬ੍ਰਹਮ ਜਨ ਜਨਮ ਪਾਰ ਬ੍ਰਹਮ
0: ਇਕ ਆਪ ਨਹੀਂ ਕਛ ਪਰਮ
1: ਸਿਆਣਪ ਲਿਆ ਨਾ ਜਾਈਐ
0: ਨਾਨਕ ਐਸਾ ਗੁਰ ਬਟ ਭਾਗੀ ਪਾਈਐ
1: ਸਫਲ ਦਰਸ਼ਨ ਪੇਖਤ ਪੁਨੀਤ
0: ਪਰਸਤ ਚਰਨ ਗਤ ਨਿਰਮਲ ਰੀਤ
1: ਭੇਟਤ ਸੰਗ ਰਾਮ ਗੁਣ ਰਵੇ
0: ਆ ਬ੍ਰਹਮ ਕੀ ਦਰਗਾਹ ਗਵੇ
1: ਸੁਣ ਕਰ ਬਚਨ ਕਰਨੇ ਅਗਾਨੇ
0: ਮਨ ਸੰਤੋਖ ਆਤਮ ਪਤਿਆਨੇ
1: ਪੂਰਾ ਗੁਰ ਅਖਿਓ ਜਾ ਕਾ ਮੰਤਰ
0: ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਭਾਵੈ ਤਿਸ ਲਏ ਮਨਾਏ
1: ਜੀਵਾ ਏਕ ਉਸਤਤ ਅਨੇਕ
0: ਸਤਪੁਰਖ ਪੂਰਨ ਵਿਵੇਕ
1: ਪਹੁੰਚਤ ਪ੍ਰਾਣੀ
0: ਅਗਮ ਗੋਚਰ ਪ੍ਰਭ ਨਿਰਬਾਨੀ
1: ਮੇਰਾ ਹਾਰ ਨਿਰਵੈਰ ਸੁਖਦਾਈ
0: ਤਾਕੀ ਕੀਮਤ ਕਿਨੇ ਨਾ ਪਾਈ
1: ਅਨੇਕ ਭਗਤ ਬੰਧਨ ਨਿਤ ਕਰੈ
0: ਚਰਨ ਕਮਲ ਹਿਰਦੈ ਸਿਮਰੈ
1: ਸਤ ਬਲਿਹਾਰੀ ਸਤਿਗੁਰ ਆਪਣੇ
0: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ
1: ਹਰ ਰਸ ਪਾਵੈ ਜਨ ਕੋਏ
0: ਅੰਮ੍ਰਿਤ ਪੀਵੈ ਅਮਰ ਸੋ ਹੋਏ
1: ਉਸ ਪੁਰਖ ਕਾ ਨਾਹੀ ਕਦੇ ਬਿਨਾਸ
0: ਜਾ ਕੇ ਮਨ ਪ੍ਰਗਟੇ ਗੁਣਤਾਸ
1: ਆਠ ਪੈਰ ਹਰ ਕਾ ਨਾਮ ਲੇ
0: ਸਚ ਉਪਦੇਸ਼ ਸੇਵਕ ਕੋ ਦੇ
1: ਉਹ ਮਾਇਆ ਕੈ ਸੰਗ ਨ ਲੇਪ
0: ਅਨੈ ਰਾਖੇ ਹਰ ਹਰ ਏਕ
1: ਅੰਧਕਾਰ ਦੀਪਕ ਪ੍ਰਗਾਸੇ
0: ਨਾਨਕ ਭਰਮ ਮੋਹ ਤੈ ਤੇ ਨਾਸੇ
1: ਤਪਤ ਮਾਹੇ ਠਾਂਡ ਵਰਤਾਈ
0: ਨੰਦ ਧਿਆ ਦੁਖ ਨਾਠੇ ਭਾਈ
1: ਜਨਮ ਮਰਨ ਕੇ ਮਿਟੇ ਅੰਦੇ
0: ਸਾਧੂ ਕੇ ਪੂਰਨ ਉਪਦੇਸ਼ੇ
1: ਭਉ ਚੂਕਾ ਨਿਰਭਉ ਹੋਏ ਬਸੇ
0: ਸਗਲ ਵਿਆਦ ਮਨ ਤੇ ਕਹਿ ਨਸੇ
1: ਜਿਸ ਕਾ ਸਾ ਤਿਨ ਕਿਰਪਾ ਧਾਰੀ
0: ਸਾ ਸੰਗ ਜਪ ਨਾਮ ਮੁਰਾਰੀ
1: ਹਿਤ ਪਾਈ ਚੂਕੇ ਭ੍ਰਮ ਗਵਨ
0: ਸੁਨ ਨਾਨਕ ਹਰ ਹਰ ਜਸ ਰਵਨ
1: ਨਿਰਗੁਣ ਆਪ ਸਰਗੁਣ ਪੀਓ ਹੀ
0: ਕਲਾ ਧਾਰ ਦਿਨ ਸਗਲੀ ਮੋਹੀ
1: ਆਪਣੇ ਚਰਿਤ ਪ੍ਰਭ ਆਪ ਬਣਾਏ
0: ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਏ
0: ਸਰਵ ਨਿਰੰਤਰ ਏਕੋ ਸੋਏ
1: ਪੋਤ ਪੋਤ ਰਵਿਆ ਰੂਪ ਰੰਗ
0: ਭਏ ਪ੍ਰਕਾਸ਼ ਸਾਧ ਕੈ ਸੰਗ
1: ਰਚਨਾ ਆਪਣੀ ਕਲ ਧਾਰ

0: ਜਨ ਭਇਆ
1: ਜਨਮ ਮਰਨ ਦੁੱਖ ਭ੍ਰਮ ਗਿਆ
0: ਪੁੰਨੀ ਸ਼ਰਧਾ ਸਭ ਪੂਰੀ
1: ਰਵ ਰਹਿਆ ਸਤਸੰਗ ਹਜੂਰੀ
0: ਜਿਸਕਾ ਸਾਤਨ ਲਿਆ ਮਿਲਾਏ
1: ਨਾਨਕ ਭਗਤੀ ਨਾਮ ਸਮਾਏ
0: ਸੋ ਕਿਉਂ ਬਿਸਰੈ ਜੇ ਘਾਲ ਨਾ ਭਾਨੈ
1: ਸੋ ਕਿਉਂ ਬਿਸਰੈ ਜੇ ਕੀ ਆ ਜਾਣੈ
0: ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ
1: ਸੋ ਕਿਉਂ ਬਿਸਰੈ ਜੇ ਜੀਵਨ ਜੀਆ
0: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ
1: ਗੁਰ ਪ੍ਰਸਾਦ ਕੋ ਬਿਰਲਾ ਲਖੈ
0: ਸੋ ਕਿਉਂ ਬਿਸਰੈ ਜੇ ਬਿਖ ਤੇ ਕਾਢੈ
1: ਜਨਮ ਜਨਮ ਕਾ ਟੂਟਾ ਗਾਂਢੈ
0: ਗੁਰਪੂਰੈ ਤਤੇ ਹੈ ਬੁਝਾਇਆ
1: ਸਭ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਇਹੋ ਕਾਮ
1: ਆਨ ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਪਾਵੋ
1: ਆਪ ਜਪੋ ਅਵਰਹ ਨਾਮ ਜਪਾਵੋ
0: ਭਗਤ ਪਾਏ ਤਰੀਐ ਸੰਸਾਰ
1: ਬਿਨ ਭਗਤੀ ਤਨ ਹੋਸੀ ਛਾਰ
0: ਸਰਬ ਕਲਿਆਣ ਸੁਖ ਨਿਤ ਨਾਮ
1: ਬੁੱਢ ਜਾਤ ਪਾਏ ਵਿਸਰਾਮ
0: ਸਗਲ ਦੁਖਾ ਹੋਵਤ ਨਾਸ
1: ਨਾਨਕ ਨਾਮ ਜਪੋ ਗੁਣਤਾਸ
0: ਉਪਜੀ ਪ੍ਰੀਤ ਪ੍ਰੇਮ ਰਸ ਚਾਓ
1: ਮਨ ਤਨ ਅੰਤਰ ਏਹੀ ਸੁਆਓ
0: ਨੇਤਰੋ ਪੇਖ ਦਰਸ ਸੁਖ ਹੋਏ
1: ਮਨ ਵਿਕਸੈ ਸਾ ਚਰਨ ਧੋਏ
0: ਭਗਤ ਜਨਾ ਕੈ ਮਨ ਤਨ ਰੰਗ
1: ਬਿਲਾ ਕੋ ਪਾਵੈ ਸੰਗ
0: ਏਕ ਵਸਤ ਦੀ ਜੈ ਕਰਮਯਾ
1: ਗੁਰ ਪ੍ਰਸਾਦ ਨਾਮ ਜਪ ਲਿਆ
0: ਕੀ ਉਪਮਾ ਕਹੀ ਨਾ ਜਾਏ
1: ਨਾਨਕ ਰਹਿਆ ਸਰਬ ਸਮਾਏ
0: ਰੱਬ ਬਖਸ਼ੰਦ ਦੀਨ ਦਇਆਲ
1: ਭਗਤ ਵਿਚਲ ਸਦਾ ਕਿਰਪਾਲ
0: ਨਾਥ ਨਾਥ ਗੋਬਿੰਦ ਗੋਪਾਲ
1: ਸਰਬ ਘਟਾ ਕਰਤ ਪ੍ਰਤਪਾਲ
0: ਪੁਰਖ ਕਾਰਨ ਕਰਤਾ।

0: ਜੋਤ ਸਰੂਪੀ ਜੋਤ ਸੰਗ ਸਮਾਵੈ
1: ਕਿਸੈ ਭੂਖ ਮਨ ਤ੍ਰਿਪਤਾਵੈ
0: ਕਰਨ ਕਰਾਵਣ ਕਰਨ ਹਾਰ
1: ਨਾਨਕ ਕਰਤੇ ਕਾ ਨਾਹੇ ਸ਼ੁਮਾਰ
0: ਆਪਣੀ ਸੋਭਾ ਆਪਣ ਸੰਗ ਬਣਾਈ
1: ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ
0: ਸਰਬ ਕਲਾ ਆਪੇ ਪਰਵੀਨ
1: ਤੈ ਬੇਦ ਕਿਤੇ ਕਹਾ ਕਉ ਚੀਨ
0: ਆਪਣੇ ਆਪ ਆਪ ਔਰ ਧਾਰ
1: ਤੋ ਸਗਨ ਅਪਸਗਨ ਕਹਾ ਵਿਚਾਰ
0: ਆਪਣ ਊਚ ਆਪਣ ਆਪ ਨੇਰਾ
1: ਤੈ ਕੌਣ ਠਾਕੁਰ ਕੌਣ ਕਹੀ ਹੈ ਚੇਰਾ
0: ਬਿਸਮਨ ਬਿਸਮ ਰਹੇ ਬਿਸਮਾਦ
1: ਨਾਨਕ ਆਪਣੀ ਗਤ ਜਾਨੋ ਆਪ
0: ਸ਼ਲ ਸ਼ੇਦ ਭੇਦ ਸਮਾਇਆ
1: ਊਹਾਂ ਕਿਸੇ ਪਿਆਪਤ ਮਾਇਆ
0: ਆਪਸ ਕੋ ਆਪੇ ਆਦੇਸ਼
1: ਤੈ ਗੁਣ ਕਾ ਨਾਹੀ ਪ੍ਰਵੇਸ਼
0: ਜੈ ਏਕ ਏਕ ਏਕ ਭਗਵੰਤਾ
1: ਤੈ ਕੌਣ ਚਿੰਤ ਕਿਸ ਲਾਗੈ ਚਿੰਤਾ
0: ਜੈ ਆਪਣੇ ਆਪ ਆਪ ਪਤਿਆਰਾ
1: ਤੈ ਕੌਣ ਕਥੇ ਕੌਣ ਸੁਣੈ ਹਾਰਾ
0: ਬੇਅੰਤ ਊਚ ਤੇ ਊਚਾ
1: ਨਾਨਕ ਆਪਸ ਕੋ ਆਪੇ ਪਹੁੰਚਾ
0: ਜੈ ਆਪ ਰਚਿਓ ਪਰਪੰਚ ਕਾਰ
1: ਤੈ ਗੁਣ ਮੈਂ ਕੀਨੋ ਵਿਸਤਾਰ
0: ਆਪ ਪੁਨ ਤੈ ਭਈ ਕਹਾਵਤ
1: ਕਉ ਨਰਕ ਕਉ ਸੁਰਗ ਪੰਛਾਵਤ
0: ਜਾਲ ਮਾਇਆ ਜੰਜਾਲ
1: ਹਮ ਮੈਂ ਮੋਹ ਭਰਮ ਪੈ ਭਾਰ
0: ਸੁਖ ਮਾਨ ਅਪਮਾਨ
1: ਅਨੇਕ ਪ੍ਰਕਾਰ ਕੀ ਵਖਿਆਨ
0: ਆਪਨ ਖੇਲ ਆਪ ਕਰ ਦੇਖੈ
1: ਕੇ ਸੰਕੋਚੈ ਤੋ ਨਾਨਕ ਏਕੈ
0: ਜੈ ਅਭਗਤ ਭਗਤ ਤੈ ਆਪ
1: ਜੈ ਪਸਰੇ ਪਾਸਾਰ ਸੰਤ ਪ੍ਰਤਾਪ
0: ਪਾਕਾ ਆਪੇ ਧਨੀ
1: ਉਨਕੀ ਸੋਭਾ ਉਨਹੂ ਬਨੀ
0: ਆਪੇ ਕੌਤਕ ਕਰੇ ਅਨਦ ਚੋਜ
1: ਆਪੇ ਰਸ ਭੋਗ ਨਿਰਜੋਗ
0: ਜਿਸ ਭਾਵੈ ਤਿਸ ਆਪਨ ਨਾ ਇਲਾਵੈ
1: ਜਿਸ ਭਾਵੈ ਤਿਸ ਖੇਲ ਖਿਲਾਵੈ
0: ਬੇਸ਼ੁਮਾਰ ਅਥਾ ਅਗੰਤ

0: ਆਦੀ ਆਪ ਕਥੈ ਆਪ ਸੁਣੈ ਹਾਰ
1: ਆਪੇ ਹੀ ਆਪੇ ਵਿਸਤਾਰ
0: ਜਤ ਭਾਵੈ ਤਾਂ ਸ੍ਰਿਸ਼ਟ ਉਪਾਏ
1: ਆਪਣੇ ਭਾਣੇ ਲਈ ਸਮਾਏ
0: ਤੁਮ ਤੇ ਭਿੰਨ ਨਹੀਂ ਕਿਛ ਹੋਏ
1: ਆਪਨ ਸੂ ਸਭ ਜਗਤ ਪਰੋਏ
0: ਜਾ ਕੋ ਪ੍ਰਭ ਜੀ ਆਪ ਬੁਝਾਏ
1: ਸਚ ਨਾਮ ਸੋਈ ਜਨ ਪਾਏ
0: ਸੋ ਸਮਦਰਸੀ ਤਤ ਕਾ ਬੇਤਾ
1: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
0: ਜੀ ਜੰਤਰ ਸਭ ਤਾਂ ਕੈ ਹਾਥ
1: ਦੀਨ ਦਿਆਲ ਨਾਥ ਕੋ ਨਾਥ
0: ਜਿਸ ਰਾਖੈ ਤਿਸ ਕੋਏ ਨਾ

0: ਪੇਟਿਆ
1: ਨਾਨਕ ਮਨ ਪਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ
0: ਨਾਮ ਪ੍ਰਭੂ ਕਾ ਲਾਗਾ ਮੀਠਾ
1: ਸਗਲ ਸਮਗਰੀ ਏਕ ਸਕਟ ਮਾਹੇ
0: ਅਨੇਕ ਰੰਗ ਨਾਨਾ ਦ੍ਰਿਸ਼ਟਾ ਹੈ
1: ਨਾਨਕ ਅੰਮ੍ਰਿਤ ਪ੍ਰਭ ਕਾ ਨਾਮ
0: ਦੇਹੀ ਮੈਂ ਇਸ ਕਾ ਵਿਸਰਾਮ
1: ਸਮਾਧ ਅਨਹਤ ਨਾਗ
0: ਕਹਿਣ ਨਾ ਜਾਈ ਅਚਰਜ ਵਿਸਮਾਦ
1: ਦੇਖਿਆ ਜਿਸੇ ਆਪ ਦਿਖਾਏ
0: ਨਾਨਕ ਤਿਸ ਜਨ ਸੋਝੀ ਪਾਈ
1: ਸੋ ਅੰਤਰ ਸੋ ਬਾਹਰ ਅਨੰਤ
0: ਭਟਕੜ ਵਿਆਪ ਰਿਹਾ ਭਗਵੰਤ
1: ਤਰਨ ਮਾਹੇ ਆਕਾਸ਼ ਪਿਆਲ
0: ਸਰਬ ਲੋਕ ਪੂਰਨ ਪ੍ਰਪਾਲ
1: ਮੰਤਨ ਪਰਵਤ ਹੈ ਪਾਰ ਬ੍ਰਹਮ
0: ਜੈਸੀ ਆਗਿਆ ਤੈਸਾ ਕਰਮ
1: ਕੌਣ ਪਾਣੀ ਬੈ ਸੰਤਰ ਮਾਹੇ
0: ਚਾਰ ਕੁੰਡ ਦੈ ਤਿਸੈ ਸਮਾਹੇ
1: ਤਿਸਤੇ ਭਿੰਨ ਨਹੀਂ ਕੋ ਠਾਉ
0: ਗੁਰ ਪ੍ਰਸਾਦ ਨਾਨਕ ਸੁਖ ਪਾਉ
1: ਵੇਦ ਪ੍ਰਾਣ ਸਿਮਰਤ ਮੈਂ ਦੇਖ
0: ਅਸੀ ਅਰ ਸੂਰ ਨਖੇਤਰ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲ
0: ਆਪ ਡੋਲ ਨਾ ਕਬ ਹੂੰ ਡੋਲਾ
1: ਸਰਬ ਕਲਾ ਕਰ ਖੇਲੈ ਖੇਲ
0: ਮੋਲ ਨਾ ਪਾਈਆ ਗੁਣਾ ਮੋਲ
1: ਸਰਬ ਜੋਤ ਮੈਂ ਜਾ ਕੀ ਜੋਤ
0: ਧਾਰੇ ਓ ਸਵਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ
0: ਨਾਨਕ ਤਿਨ ਮੈਂ ਇਹ ਵਿਸਾਸ
1: ਸੰਤ ਜਨਾ ਕਾ ਪੇਖਣ ਸਭ ਬ੍ਰਹਮ
0: ਸੰਤ ਜਨਾ ਕੇ ਹਿਰਦੈ ਸਭ ਧਰਮ
1: ਸੰਤ ਜਨਾ ਸੁਨੋ ਸਭ ਬਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਏ ਰਹਿਤ
0: ਸਤ ਬਚਨ ਸਾਧੂ ਸਭ ਕਹਿਤ
1: ਜੋ ਹੋਏ ਸੋਈ ਸੁਖ ਮਨ ਅੰਤਰ ਬਸੇ ਬਾਹਰ ਭੀ ਓਹੀ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀਆ ਸਭ ਸਤ
0: ਤਿਸ ਪ੍ਰਭ ਤੇ ਸਗਲੀ ਉਤ ਪਤ
1: ਤਿਸ ਭਾਵੇ ਤਾਂ ਕਰੇ ਵਿਸਥਾਰ
0: ਤਿਸ ਭਾਵੇ ਤਾਂ ਏਕੰਕਾਰ
1: ਅਨਕ ਕਲਾ ਲਖੀ ਨ ਜਾਏ
0: ਜਿਸ ਭਾਵੇ ਤਿਸ ਲਏ ਮਿਲਾਏ
1: ਕਵਨ ਨਿਕਟ ਕਵਨ ਕਹੀਐ ਦੂਰ
0: ਆਪੇ ਆਪ ਆਪ ਭਰਪੂਰ
1: ਅੰਤਰਗਤ ਜਿਸੇ ਆਪ ਜਨਾਏ
0: ਨਾਨਕ ਤਿਸ ਜਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ
0: ਸਰਬ ਨੈਣ ਆਪ ਏਖਣ ਹਾਰਾ
1: ਸਗਲ ਸਮਗਰੀ ਜਾ ਕਾ ਤਨਾ
0: ਆਪਣ ਜਸ ਆਪ ਹੀ ਸੁਨਾ
1: ਜਾਨੇ ਖੇਲ ਬਨਾਯਾ
0: ਆਗਿਆਕਾਰੀ ਕੀਨੀ ਮਾਇਆ
1: ਸਭ ਕੈ ਮਦ ਅਲਿਪਤੋ ਰਹੈ
0: ਜੋ ਕਿਛ ਕਹਿਣਾ ਸੋ ਆਪੇ ਕਹੈ
1: ਆਗਿਆ ਆਵੈ ਆਗਿਆ ਜਾਏ
0: ਨਾਨਕ ਜਾਂ ਭਾਵੈ ਤਾਂ ਲਏ ਸਮਾਏ
1: ਇਸ ਤੇ ਹੋਏ ਸੋ ਨਾਹੀ ਬੁਰਾ
0: ਉਰੈ ਕਹੋ ਕਿਨੈ ਕਛ ਕਰਾ
1: ਆਪ ਭਲਾ ਕਰ ਤੂੰ ਤਾਂ ਤਨੀਕੀ
0: ਆਪੇ ਜਾਣੈ ਆਪਣੈ ਜੀ ਕੀ
1: ਆਪ ਸਾਚ ਧਾਰੀ ਸਭ ਸਾਚ
0: ਓਤ ਪੋਤ ਆਪਨ ਸੰਗਰਾਚ
1: ਤਾਂ ਕੀ ਗਤ ਨਿਤ ਕਹੀ ਨਾ ਜਾਏ
0: ਦੂਸਰ ਹੋਏ ਤਾਂ ਸੋਝੀ ਪਾਏ
1: ਇਸਕਾ ਕੀਆ ਸਭ ਪਰਵਾਨ
0: ਗੁਰ ਪ੍ਰਸਾਦ ਨਾਨਕ
1: ਜੋ ਜਾਣੈ ਤੇ ਸਦਾ ਸੁਖ ਹੋਏ
0: ਆਪ ਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ
0: ਜੀਵਨ ਮੁਕਤ ਸ੍ਰਿਦਾ ਭਗਵੰਤ
1: ਧਨ ਧਨ ਧਨ ਜਨ ਆਇਆ
0: ਜਿਸ ਪ੍ਰਸਾਦ ਸਭ ਜਗ ਤਰਾਇਆ
1: ਜਾਣਿਆ ਬਨਕਾ ਇਹ ਸੁਆਓ
0: ਨਨਕੈ ਸੰਗ ਚਿਤ ਆਵੈ ਨਾਉ
1: ਆਪ ਮੁਕਤ ਮੁਕਤ ਕਰੈ ਸੰਸਾਰ
0: ਨਾਨਕ ਜਿਸ ਜਨ ਤੋਂ

0: ਗੋਪਾਲ ਮਹੰਤ ਕੈ ਮਾਥੇ
1: ਨਾਨਕ ਉਦਰੇ ਤਿਨ ਕੇ ਸਾਥੇ
0: ਸ਼ਰਨ ਜੋਗ ਸੁਨ ਸ਼ਰਣੀ ਆਏ
1: ਕਰ ਕਿਰਪਾ ਪ੍ਰਭ ਆਪ ਮਿਲਾਏ
0: ਮਿਟ ਗਏ ਬੈਰ ਭਏ ਸਭ ਰੇਨ
1: ਅੰਮ੍ਰਿਤ ਨਾਮ ਸਾਧ ਸੰਗ ਲੈਨ
0: ਸਨ ਭਏ ਗੁਰਦੇਵ
1: ਪੂਰਨ ਹੋਏ ਸੇਵਕ ਕੀ ਸੇਵ
0: ਜੰਜਾਲ ਬੇਕਾਰ ਤੇ ਰਹਤੇ
1: ਰਾਮ ਨਾਮ ਸੁਨ ਰਸਨਾ ਕਹਤੇ
0: ਪ੍ਰਸਾਦ ਦਇਆ ਪ੍ਰਭ ਧਾਰੀ
1: ਨਾਨਕ ਨਿਭੀ ਖੇਪ ਹਮਾਰੀ
0: ਪ੍ਰਭ ਕੀ ਉਸਤਤ ਕਰੋ ਸੰਤ ਮੀਤ
1: ਸਾਵਧਾਨ ਕਾਗਰ ਚੀਤ
0: ਸਹਿਜ ਗੋਬਿੰਦ ਗੁਣ ਨਾਮ
1: ਜਿਸ ਮਨ ਬਸੈ ਸੋ ਹੋਤ ਨਿਧਾਨ।

0: ਨਾਨਕ ਜਿਸੈ ਪ੍ਰਾਪਤ ਹੋਏ
1: ਹੇਮ ਸ਼ਾਂਤ ਰਿਧ ਨਵ ਨਿਦ
0: ਬੁੱਧ ਗਿਆਨ ਸਰਬ ਤੈ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ
0: ਗਿਆਨ ਸ੍ਰੇਸ਼ਟ ਉਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਗਾਸ
0: ਸਭ ਕੈ ਮਦ ਸਗਲ ਤੇ ਉਦਾਸ
1: ਸੁੰਦਰ ਚਤਰ ਤਤ ਕਾ ਬੇਤਾ
0: ਸਮਦਰਸ਼ੀ ਏਕ ਸ੍ਰਿਸ਼ਟੇਤਾ
1: ਇਹ ਫਲ ਤਿਸ ਜਨ ਕੈ ਮੁਖ ਭਨੇ
0: ਗੁਰੂ ਨਾਨਕ ਨਾਮ ਬਚਨ

0: ਪਿਆਰ ਬਾਣੀ ਆਠ ਪੈਰ ਪ੍ਰਭ ਸਿਮਰੋ ਪ੍ਰਾਣੀ
1: ਦੁਖ ਦਰਦੰ ਨੇ ਨਾਵੇ ਕਹ ਨਾਨਕ ਜੋ ਹਰਿ ਗੁਣ ਗਾਵੇ
0: ਗੌੜੀ ਮਹੱਲਾ ਪੰਜਵਾਂ ਜੇ ਸਿਮਰਤ ਦੁਖ ਸਭ ਜਾਏ ਨਾਮ ਰਤਨ ਬਸੈ ਮਨ ਆਏ
1: ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਬਖਾਣੀ ਰਹਾਉ
0: ਇਕ ਸਬਿਨ ਨਾਹੀ ਦੂਜਾ ਕੋਏ ਜਾ ਕੀ ਦ੍ਰਿਸ਼ਟ ਸਦਾ ਸੁਖ ਹੋਏ
1: ਸਖਾ ਕਰ ਏਕ ਹਰ ਹਰ ਅਕਲ ਮਨ ਮੈ ਲੇ
0: ਰਬ ਰਹਿਆ ਸਰਬ

0: ਸਾਸ ਜਪ ਹਰ ਚਰਨ ਮਿਟੀ ਖੁਦ ਤਾਸ ਰਹਾਓ
1: ਸਰਵ ਕਲਿਆਣ ਸੁਖ ਸਹਿ ਨਿਧਾਨ ਜਾ ਕਰ ਵਸੈ ਭਗਵਾਨ
0: ਔਖਦ ਮੰਤਰ ਤੰਤਰ ਸਭ ਸਾਰ ਕਰਣੇ ਹਰ ਹਿਰਦੇ ਮੈਂ ਧਾਰ
1: ਅਜ ਸਭ ਭਰਮ ਭਜਿਓ ਪਾਰ ਬ੍ਰਹਮ ਕਹੋ ਨਾਨਕ ਟਲਿਓ ਧਰਮ
0: ਗੌੜੀ ਮਹਲਾ ਪੰਜਵਾਂ ਸ਼ਾਂਤ ਭਈ ਗੁਰ ਗੋਬਿੰਦ ਪਾਈ ਤਾਪ ਪਾਪ ਬਿਨ ਸੇ ਮੇਰੇ ਭਾਈ
1: ਰਾਮ ਨਾਮ ਤ੍ਰਸਨ ਬਖਾਨ ਬਿਨ ਸੇ ਰੋ ਭੈ ਕਲਿਆਣ
0: ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ
1: ਨਿਰਮਲ ਗੁਣ ਗਾਵੋ ਨਿਤ ਨੀਤ ਗਈ ਵਿਆਹ ਉਪਰੇ ਜਨਮੀ
0: ਮਨ ਬਚ ਕ੍ਰਮ ਪ੍ਰਵੇ ਆਪਣਾ ਧਿਆਈ ਨਾਨਕ।

0: ਪ੍ਰਭ ਕਿਰਪਾ ਧਾਰੀ
1: ਨਾਨਕ ਨਾਮ ਜਪੇ ਸੋ ਜੀਵੈ ਸਾਧ ਸੰਗ ਹਰਮਤਿ ਪੀਵੈ
0: ਗੌੜੀ ਮਹੱਲਾ ਪੰਜਵਾ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਓ
1: ਦੁਸ਼ਟ ਦੋਤ ਪਰਮੇਸ਼ਰ ਮਾਰੇ ਜਨ ਕੀ ਪੈਰ ਕੀ ਕਰਤਾਰੇ
0: ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ
1: ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗ ਮਿਲ ਕਿਨੋ ਦਾਨ
0: ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਕੋਟ ਪਕਰੀ

0: ਦੇਰ ਕਰੇ ਹਰ ਬਹੁ ਸੰਤਾਵੈ ਆਇਓ ਸ਼ਰਨ ਤੁਹਾਰੇ
1: ਕਰ ਕਰ ਹਾਰਿਓ ਅਨਕ ਬਹੁ ਭਾਂਤੀ ਛੋਡੈ ਕਤਹੂ ਨਾਹੀ
0: ਏਕ ਵਾਰ ਸੁਨਤਾ ਕੀ ਓਟਾ ਸਾਧ ਸੰਗ ਮਿਲ ਜਾਹੀ
1: ਕਰ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਤੀਰਜ ਪਾਇਆ
0: ਸੰਤੀ ਮੰਤ ਦਿਓ ਮੋਹਿ ਨਿਰਭਉ ਗੁਰ ਕਾ ਸ਼ਬਦ ਕਮਾਇਆ
1: ਜੀਤ ਲਏ ਓਏ ਮਹਾ ਬਿਖਾਦੀ ਸਹਿਜ ਸੁਹੇਲੀ ਬਾਣੀ
0: ਓਹ ਨਾਨਕ ਮਨ ਭਇਆ ਪਰਗਾਸਾ ਪਾਇਆ ਪਰ ਨਿਰਵਾਣੀ
1: ਬਿਲਾਵਲ ਮਹੱਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵਾ
0: ਬਿਘਨ ਨ ਲਾਗੈ ਜਪ ਲਖਾ ਭੇਵ ਧਰਤ ਪੁਨੀਰ ਭਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾਉ
1: ਸਭਨੀ ਥਾਈ ਰਵਿਆ ਆਪ ਆਦ ਜੁਗਾਦ ਜਾਕਾ ਵੱਡ ਪ੍ਰਤਾਪ
0: ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿੱਠੇ ਨਿਰਵਿਘਨ ਹੋਏ ਸਭ ਥਾਈ ਉੱਠੇ ਸਭ ਸੁਖ ਪਾਏ ਸਭ ਗੁਰ ਉੱਠੇ
1: ਪਾਰ ਬ੍ਰਹਮ ਪ੍ਰਭ ਭਏ ਰਖਵਾਲੇ ਜਿੱਥੇ ਕਿੱਥੇ ਦੀਸੈ ਨਾਲੇ ਨਾਨਕ ਦਾਸ ਖਸਮ ਪ੍ਰਤਪਾਲੇ
0: ਬਿਲਾਵਲ ਮਹੱਲਾ ਪੰਜਵਾਂ ਚਰਨ ਕਮਲ ਪ੍ਰਭ ਹਿਰਦੈ ਧਿਆਏ ਰੋਗ ਗਏ ਸਗਲੇ ਸੁਖ ਪਾਏ
1: ਗੁਰਦੁਖ

0: ਜਮਾ ਸ਼ਾਂਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਓ
1: ਪਾਪ ਪਾਪ ਸੰਤਾਪ ਵਿਨਾਸੇ ਹਰ ਸਿਮਰਤ ਕਿਲੇ ਵਿਕਸਾ ਵਿਨਾਸੇ
0: ਆਨੰਦ ਕਰੋ ਮੇਰ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ
1: ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਸ ਮਾਰਿਆ
0: ਸਾਧ ਜਨਾ ਹੋਏ ਕਿਰਪਾਲਾ ਬਿਕਸੇ ਸਭ ਪਰਵਾਰਿਆ
1: ਹਾਰੇ ਸਤਿਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆ

0: ਪ੍ਰਭਾ ਪਗਵਾਇਆ, ਨੀਂਦ ਪਈ ਸੁਖ ਸਹਿਜ ਘਰ ਆਇਆ ਰਹਾਉ।
1: ਰਾਜ ਰਾਜ ਭੋਜਨ ਖਾਵੋ ਮੇਰੇ ਭਾਈ, ਅੰਮ੍ਰਿਤ ਨਾਮ ਵਿਦਵਾਹੇ ਧਿਆਈ।
0: ਨਾਨਕ ਗੁਰ ਪੂਰੇ ਸ਼ਰਨਾਈ, ਜਿਨੇ ਆਪਣੇ ਨਾਮ ਕੀ ਪੈਜ ਰਖਾਈ।
1: ਬਿਲਾਵਲ ਮਹੱਲਾ ਪੰਜਵਾਂ, ਤਾਪ ਸੰਤਾਪ ਸਗਲੇ ਗਏ, ਬਿਲਸੇ ਤੇ ਰੋਗ
0: ਪਾਰ ਬ੍ਰਹਮ ਤੂੰ ਬਖਸ਼ਿਆ, ਸੰਤਨ ਰਸ ਭੋਗ ਰਹਾਉ।
1: ਸਰਬ ਸੁਖਾ ਤੇਰੀ ਮੰਡਲੀ, ਤੇਰਾ ਮਨ ਤਨ ਆਰੋਗ।
0: ਗੁਣ ਗਾਵੋ ਨਿਤ ਰਾਮ ਕੇ, ਇਹ ਅਬਖਦ ਜੋਗ।
1: ਆਏ ਬਸੋ ਘਰ ਦੇਸ਼ ਮੈਂ।

0: ਤਾਂ ਕੀ ਨਦਰ ਨਿਹਾਲ
1: ਗੁਰ ਪੂਰੇ ਕਿਰਪਾ ਕਰੀ ਕਾਟਿਆ ਦੁਖ ਰੋਗ
0: ਮਨ ਤਨ ਸ਼ੀਤਲ ਸੁਖੀ ਭਇਆ ਪ੍ਰਭ ਧਿਆਵਣ ਜੋਗ ਰਹਾਓ
1: ਔਖਦ ਹਰ ਕਾ ਨਾਮ ਹੈ ਜਿਤ ਰੋਗ ਨ ਵਿਆਪੈ
0: ਸਾਧ ਸੰਗ ਮਨ ਤਨ ਹਿਤੈ ਫਿਰ ਦੁਖ ਨ ਜਾਪੈ
1: ਹਰ ਹਰ ਹਰ ਹਰ ਜਾਪੀਐ ਅੰਤਰ ਲਿਵਲਾਈ
0: ਕਿਲ ਵਿਖੇ ਉਤਰੈ ਸੁਧ ਹੋਏ ਸਾਧੂ ਸ਼ਰਣਾਈ
1: ਸੁਨਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬੁਲਾਈ
0: ਮਹਾ ਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ
1: ਬਿਲਾਵਲ ਮਹੱਲਾ ਪੰਜਵਾਂ ਹਰ ਹਰ ਹਰ ਆਰਾਧਿਐ ਹੋਈਏ ਆਰੋਗ
0: ਰਾਮ ਚੰਦ ਕੀ ਲਸਤਿਕਾ ਜਿਨ ਮਾਰਿਆ ਰੋਗ ਰਹਾਓ
1: ਗੁਰ ਪੂਰਾ ਹਰ ਜਾਪੀਐ ਨਿਰਕੀਚੈ ਭੋਗ
0: ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗ
1: ਜਿਸ ਸਿਮਰ ਸੁਖ ਪਾਈਐ ਬਿਨਸੇ ਵਿਯੋਗ
0: ਨਾਨਕ ਪ੍ਰਭ ਸ਼ਰਨਾਗਤੀ

0: ਸਦਾ ਸਦਾ ਪ੍ਰਭ ਸਿਮਰੀ ਹੈ ਭਾਈ ਦੁਖਿਲ ਵੀ ਕਾਟਨ ਹਾਰ ਹਾਓ
1: ਇਸਕੀ ਸ਼ਰਣੀ ਉਬਰੈ ਭਾਈ ਜਿਨ ਰਚਿਆ ਸਭ ਕੋਏ
0: ਕਰਨ ਕਾਰਨ ਸਮਰਸ ਭਾਈ ਸੱਚੈ ਸੱਚੀ ਸੋਏ
1: ਨਾਨਕ ਪ੍ਰਭੂ ਧਿਆਈਐ ਭਾਈ ਮਨ ਤਨ ਸ਼ੀਤਲ ਹੋਏ
0: ਸੋਰਠ ਮਹੱਲਾ ਪੰਜਵਾਂ ਸੰਤੋ ਹਰਿ ਹਰਿ ਨਾਮ ਧਿਆਈ
1: ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਨ ਚਿੰਦੇੜਾ ਫਲ ਪਾਈ ਰਹਾਓ
0: ਸਤਿਗੁਰ ਪੂਰੈ ਤਾਪ ਗਵਾਇਆ ਆਪਣੀ ਕਿਰਪਾ ਧਾਰੀ
1: ਪਾਰ ਬ੍ਰਹਮ ਪ੍ਰਭ ਭਏ ਦਇਆਲਾ ਦੁਖ ਮਿਟਿਆ ਸਭ ਪਰਵਾਰੀ
0: ਨਿਧਾਨ ਮੰਗਲ ਸਰੂਪਾ ਨਾਮ ਉਧਾਰੋ
1: ਨਾਨਕ ਪਤ ਰਾਖੀ ਪਰਮੇਸ਼ਰ ਉਧਰਿਆ ਸਭ ਸੰਸਾਰੋ
0: ਸੋਰਠ ਮਹੱਲਾ ਪੰਜਵਾਂ ਮੇਰਾ ਸਤਿਗੁਰ ਰਖਵਾਲਾ ਹੋਆ
1: ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਬਿੰਦ ਨਮਾ ਨਿਰੋਆ ਰਹਾਓ
0: ਆਪ ਗਿਆ ਪ੍ਰਭਾ ਮਿਟਾਇਆ ਜਨ ਕੀ ਲਾਜ ਰਖਾਈ
1: ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਏ
0: ਹਲਤ ਪਲਤ ਪ੍ਰਭ ਦੋਵੇਂ ਸਵਾਰੇ ਅਮਰਾ ਗੁਣ ਗੁਨਾ ਵਿਚਾਰੇ
1: ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ
0: ਸੋਰਠ ਮਹੱਲਾ ਪੰਜਵਾਂ ਜੀ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਹਾਈ
1: ਆਪਣੇ ਸੇਵਕ ਕੀ ਆਪੇ ਰਾਖੈ ਪੂਰਨ ਭਈ ਵਡਾਈ
0: ਹਰ ਬ੍ਰਹਮ ਪੂਰਾ ਮੇਰੇ ਨਾਲ ਗੁਰਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਿਆ ਰਹਾਉ
1: ਅਨ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ
0: ਆਪਣੇ ਦਾਸ ਕੋ ਕੰਠ ਲਾਏ ਰਾਖੈ ਜਿਉਂ ਬਾਲਕ ਪਿਤ ਮਾਤਾ
1: ਸੋਰਠ ਮਹੱਲਾ ਪੰਜਵਾਂ ਠਾਂਡ ਪਾਈ ਕਰ ਤਾਰੇ ਤਾਪ ਛੋੜ ਗਿਆ ਪਰਵਾਰੇ
0: ਗੁਰਪੂਰੈ ਹੈ ਰਾਖੀ ਸ਼ਰਨ ਸਚੇ ਕੀ ਤਾਕੀ
1: ਪਰਮੇਸ਼ਰ ਆਪ ਹੋਆ ਰਖਵਾਲਾ ਸ਼ਾਂਤ ਸਹਿਜ ਸੁਖ

0: ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ
1: ਨਾਕਸ਼ ਦੁਸ਼ਟ ਮਾਰਿਆ ਪ੍ਰਹਲਾਦ ਤਰਾਇਆ
0: ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ
1: ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ
0: ਏਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨਾ ਹੋਈ
1: ਤੂੰ ਕਰਤਾ ਕਰਨਾ ਮੈਂ ਨਾਹੀ ਜਾਂ ਕਰੀ ਨਾ ਹੋਈ
0: ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ
1: ਜਾਤ ਮੈਂ ਜੋਤ ਮੈਂ ਜਾਤਾ ਕਲ ਕਲਾ ਭਰਪੂਰ ਰਹਿਆ
0: ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀ ਤੀਸੋ ਪਾਰ ਪਇਆ
1: ਓਹ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ
0: ਸੋਦਰ ਰਾਗ ਆਸਾ ਮਹੱਲਾ ਪਹਿਲਾ ਏਕ ਓਅੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿ

0: ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ
1: ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ
0: ਗਾਵਨ ਤੁਧਨੋ ਇੰਦਰ ਇੰਦਰ ਆਸਣ ਬੈਠੇ ਦੇਵਤਿਆਂ ਦਰ ਨਾਲੇ
1: ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ
0: ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ
1: ਗਾਵਨ ਤੁਧਨੋ ਪੰਡਿਤ ਪਰੰਤੀ ਸਰ ਗੁਰੂ ਵੇਦਾਂ ਨਾਲੇ
0: ਗਾਵਨ ਤੁਧਨੋ ਮੋਹਣੀਆ ਮਨ ਮੋਹਣ ਸੁਰਗ ਮੱਛ ਪਿਆਲੇ
1: ਗਾਵਨ ਤੁਧਨੋ ਰਤਨ ਪਾਏ ਤੇਰੇ ਅਸਰ ਤੀਰਥ ਨਾਲੇ
0: ਗਾਵਨ ਤੁਧਨੋ ਜੋਤ ਮਹਾਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ
1: ਗਾਵਨ ਤੁਧਨੋ ਖੰਡ ਮੰਡਲ

0: ਰਹਾਓ।
1: ਸਭ ਸੁਰਤੀ ਮੈਂ ਸੁਰਤ ਕਮਾਈ, ਸਭ ਕੀਮਤ ਮੈਂ ਕੀਮਤ ਪਾਈ।
0: ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ।
1: ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ।
0: ਤੁਧ ਬਿਨ ਸਿੱਧੀ ਕਿਨੇ ਨਾ ਪਾਈਆਂ, ਕਰਮ ਮਿਲੇ ਨਾ ਹੀ ਠਾਕ ਰਹਾਈਆਂ।
1: ਆਪਣ ਵਾਲਾ ਕਿਆ ਵਿਚਾਰਾ, ਸੁੱਤੀ ਭਰੇ ਤੇਰੇ ਭੰਡਾਰਾ।
0: ਜਿਸ ਤੂੰ ਦੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ।

0: ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤੋ ਭਾਵੈ ਸੋਈ ਥੀਸੀ
1: ਜੋ ਤੂੰ ਦੇ ਸੋਈ ਹੋ ਪਾਈ ਰਾਓ
0: ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ
1: ਗਿਆ ਵਿਛੋੜਿਆ ਮਿਲਾਇਆ ਤੂੰ ਦਰਿਆਓ ਸਭ ਜੀ ਮਾਹੇ ਤੁਸੀਂ ਦੂਜਾ ਕੋਈ ਨਾ ਹੈ
0: ਜੀ ਜੰਤ ਸਭ ਤੇਰਾ ਖੇਰ ਬਿਜੋਗ ਮਿਲ ਵਿਛੜਿਆ ਸੰਜੋਗੀ ਮੇਲ
1: ਜਿਸਨੋ ਤੂੰ ਜਨਾਏ ਸੋਈ ਜਨ ਜਾਣੇ ਹਰਿ ਸਭ ਆਪ ਜਾਣੇ
0: ਜਿਨ ਹਰ ਸੇਵਿਆ ਤਿਨ

0: ਪਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਏ ਤੇਰੀ ਵਰੀਆ
1: ਅਵਰ ਕਾ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗ ਭਾਈ ਕੇਵਲ ਨਾਮ
0: ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕਹਿ ਰਹਾਓ
1: ਜਾਗਤ ਸੰਜਮ
0: ਧਰਮ ਨਾ

ਜਨ ਮਾਨਤ ਮਹਾ ਮੂੜ ਕਚ ਭੇਦ ਨਾ ਜਾਣਤ। ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹ ਤੇਤੀ।

ਜੇ ਅਸ ਤੋਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਤ ਵੈ ਮਰੇ ਜੋ ਕਲ ਕਹੋ ਇੱਕ ਬਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਐ ਕਿਰਪਾ ਦ੍ਰਿਸ਼ਟ ਤਨ ਜਾਹੇ ਨੇ ਹਰੇ।

ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਹਰਨਾ ਰਹੁ ਤੂੰ ਮਨ ਮੇਰੇ ਦੁੱਖ ਸਭੇ ਸਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਬਿਸਾਰੇ। ਸਾਚੇ ਸਾਹਿਬਾਂ ਕਿਆ ਨਾਹੀ ਘਰ ਤੇਰੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ। ਕਰ ਸ਼ਾਂਤ ਸੁਖ ਮਨ ਆਏ।